ਤਾ ਤੇਰ ਮਈਆ ਘਾਟ ਘਟ ਚੀਨਾ ਸਹਿਜ ਸਹੇਲਾ ਫਲ ਮਸਕੀਨੀ ਸਤਿਗੁਰੇ ਆਪਣੇ ਮੋਹੇ ਦਾਨ ਦੀਨੀ ਰਹਾਓ ਜਬ ਕਿਸ ਕੋ ਇਹ ਜਨ ਸੰਬੰਧਾ ਤਪ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਇਹਨੇ ਚੁਕਾਈ ਤਾ ਤੇ ਇਸ ਸੰਗ ਨਹੀਂ ਬੈਰਾਈ ਜਬ ਇਹਨੇ ਆਪਣੀ ਆਪਣੀ ਤਾਰੀ ਤਬ ਇਸ ਕੋ ਹੈ ਮੁਸ਼ਕਲ ਪਹਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸਨੋ ਨਾਹੀਂ ਕਿਛ ਤਾਤਾ ਜਬ ਇਨ ਆਪਣੋ ਬਾਧਿਓ ਮੋਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸ ਤੇ ਸਭ ਬਿਨ ਸੇ ਭਰਮਾ ਭੇਦ ਨਾਹੀਂ ਹੈ ਪਾਲ ਬ੍ਰਹਮਾ ਜਬ ਇਨ ਕਿਛ ਘਰ ਮਾਨੇ ਭੇਦਾ ਤਬ ਤੇ ਦੁੱਖ ਡਾਂਡਿਆ ਰਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸਨੋ ਸਭ ਕੇ ਸੂਝਿਆ ਜਬ ਇਹ ਧਾਵੇ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸਲਾਥੀ ਜਬ ਇਸ ਤੇ ਇਹੋ ਹੋਇਓ ਜੌਲਾ ਪਿਛੇ ਲਾਗ ਚੱਲੀ ਉੱਠ ਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮੰਦ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਰ ਕੀ ਸੋਜੀ ਕਰੀ ਤੋ ਇਸ ਘਰ ਕੀ ਕੀਮਤ ਭਰੀ ਕਰਨ ਕਰਾਮਨ ਸਭ ਕਿਛ ਇੱਕ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰਾ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮੁਹੱਲਾ ਪੰਜਵਾਂ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸਕੇ ਹਿਰਦੇ ਰਵਿਆ ਸੋਹੇ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰਾ ਰਹਾਉ ਜਾਸ ਜਪਤ ਪਉ ਜਪਦਾ ਜਾਏ ਧਾਵਤ ਮਨਵਾ ਆਵੈ ਠਾਏ ਜਾਸ ਜਪਤ ਫਿਰ ਦੁੱਖ ਨਾ ਲਾਗੈ ਜਾਸ ਜਪਤ ਇਹ ਹੋਮੇ ਭਾਗੈ ਜਾਸ ਜਪਤ ਵਸ ਆਵੇ ਪੰਚਾ ਜਾਸ ਜਪਤ ਹਿਰਦੇ ਅੰਮ੍ਰਿਤ ਸੰਚਾ ਜਾਸ ਜਪਤੇ ਤ੍ਰਿਸ਼ਨਾ ਬੁਝੈ ਜਾਸ ਜਪਤ ਹਰ ਦਰਗੈ ਸਿਜੈ ਜਾਸ ਜਪਤ ਕੋਟ ਮਿਟੇ ਅਪਰਾਧ ਜਾਸ ਜਪਤ ਹਰ ਹੋਵੇ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬਹੁ ਨਾ ਛੋਡੇ ਹਰ ਸੰਗ ਹਿਲੈ ਜਾਸ ਜਪਤ ਕਈ ਬਿਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤੇ ਅਗਨ ਨਾ ਪੋਹਤ ਜਾਸ ਜਪਤੇ ਕਾਲ ਨਾ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਛੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤੇ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਸਭ ਦ੍ਰਿੜ ਸਭ ਉਪਰ ਕਰੀ ਜਿਸਕੇ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਗੌੜੀ ਮੁਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਅੰਤਰ ਧਾਰੈ ਪੰਚ ਜਿਨਾ ਸਿਉ ਸੰਗ ਨਿਵਾਰੈ ਦਸ ਇੰਦਰੀ ਕਰ ਰਾਖੈ ਵਾਸ ਤਾਕੈ ਆਤਮੈ ਹੋਏ ਪਰਗਾਸ ਐਸੀ ਦ੍ਰਿੜਤਾ ਤਾਕੈ ਹੋਏ ਜਾ ਕੋ ਦਇਆ ਮਿਆ ਪ੍ਰਭ ਸੋਏ ਰਹਾਉ ਸਾਜਨ ਦੁਸ਼ਟ ਜਾਕੈ ਏਕ ਸਮਾਨੈ ਜੇਤਾ ਬੋਲਣ ਤੇਤਾ ਗਿਆਨੈ ਜੇਤਾ ਸੁਣਨਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋ ਹੋਏ ਸਹਿਜ ਬੈਰਾਗ ਸਹਿਜੇ ਹੀ ਹੱਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਭਾਉ ਸਹਿਜੇ ਮਿਟਿਓ ਸਗਲ ਦੁਰਾਓ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਾਹਮਣ ਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਭਇਆ ਆਨੰਦ ਤਾਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾਕੈ ਸੰਗ ਅਬਨਾਸੀ ਵਸਿਆ ਸਹਿਜੇ ਆਸਣ ਆਸਤਰ ਪਾਇਆ ਸਹਿਜੇ ਅਨਹਤ ਸ਼ਬਦ ਵਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾਕੈ ਘਰ ਭਾਰ ਬ੍ਰਹਮ ਸਮਾਇਆ ਸਹਿਜੇ ਜਾ ਕੋ ਭਰਿਓ ਕਰਮਾ ਸਹਿਜੇ ਗੁਰ ਭੇਟਿਓ ਸੱਚ ਧਰਮਾ ਜਾ ਕੇ ਸਹਿਜ ਭਿਆ ਸੋ ਜਾਣੈ ਨਾਨਕ ਦਾਸ ਤਾਕੈ ਕੁਰਬਾਣੇ ਗੌੜੀ ਮੁਹੱਲਾ ਪੰਜਵਾਂ ਪ੍ਰਥਮੇ ਵਸ ਪ੍ਰਥਮੇ ਗਰਭ ਵਾਸ ਤੇ ਟਰਿਆ
ਪੁੱਤਰ ਕਲਤਰ ਕਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪ੍ਰਗਵਨ ਕਰੇਂਗੇ ਬਪਰੇ ਕਵਨ ਅਸਥਾਨ ਜੋ ਕਬਹੁ ਨਾ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਓ ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸਿਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨ ਸਿਬਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਭਰਤੀ ਅਰ ਭੇਦਾ ਸਾਤ ਸਿਮਰਤ ਬਿਨ ਸੇ ਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਧੋਤੀ ਡੰਡੋਤ ਪ੍ਰਸਾਦਨ ਭੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰ ਕੇ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਸਾਰ ਦੀ ਸੇ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਿਹਚਲ ਸੱਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਪੋ ਨਗਰ ਤਹਾ ਸਦ ਵਸੈ ਤੈ ਪੋ ਪਰਮਾ ਸੋਗ ਨਾ ਚਿੰਤਾ ਆਵਣ ਜਾਣ ਮਿਰਤ ਨਾ ਹੋਤਾ ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸਲ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੇ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਹਚਲ ਥਾਨ ਸਾਧ ਸੰਗਤ ਰੈ ਗੋੜੀ ਮੁਹੱਲਾ ਪੰਜਵਾ ਜੋ ਇਸ ਮਾਰੈ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਐਸਾ ਕੋਈ ਜੇ ਦੁਬਦਾ ਮਾਰ ਗਵਾਵੈ ਇਸੇ ਮਾਰ ਰਾਜਯੋਗ ਕਮਾਵੈ ਰਹਾਓ ਜੋ ਇਸ ਮਾਰੇ ਤਿਸ ਕੋ ਭਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ ਜੋ ਇਸ ਮਾਰੇ ਸੋ ਦਰਗਹਿ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਹਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨ ਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੁਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਜੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕੇ ਜੌਲਾ ਜਾ ਕੋ ਪੈ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮੁਹੱਲਾ ਪੰਜਵਾ ਹਰ ਸਿਉ ਜੁਰੇ ਤਾਂ ਸਭ ਕੋ ਮੀਤ ਹਰ ਸਿਉ ਜੁਰੇ ਤਾਂ ਨਿਹਚਲ ਚੀਤ ਹਰ ਸਿਉ ਜੁਰੈ ਨਾ ਵਿਆਪੇ ਕਾੜਾ ਹਰ ਸਿਉ ਜੁਰੇ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਂਦਾਰ ਕਾਹੂ ਕਾਜ ਨਾਹੀ ਗਾਵਾਰ ਹਰ ਕਾ ਦਾਸ ਨੀਚ ਕੁਲ ਸੁਣੈ ਤਿਸ ਕੈ ਸੰਗ ਖਿਨ ਮੈਂ ਉਧਰੈ ਕੋਟ ਮਜਲਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾਏ ਮਾਇਆ ਕੇ ਹੇਤ ਹਰ ਅਬਨਾਸੀ ਤੁਮਰੈ ਸੰਗ ਮਨ ਮੇਰੀ ਰਚ ਰਾਮ ਕੈ ਰੰਗ ਜਾ ਕੈ ਕਾਮ ਉਤਰੇ ਸਭ ਭੂਖ ਜਾ ਕੈ ਕਾਮ ਨਾ ਜੋਹੇ ਦੂਤ ਜਾ ਕੇ ਕਾਮ ਤੇਰਾ ਵੱਡ ਗਮਰ ਜਾ ਕੇ ਕੰਮ ਹੋਵੇ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਡਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕੇ ਦਫ਼ਤਰ ਪੁੱਛੇ ਨਾ ਲੇਖਾ ਤਾਂ ਕੀ ਚਾਕਰੀ ਕਰੋ ਬਿਸੇਖਾ ਜਾ ਕੇ ਊਨ ਨਾਹੀ ਕਾਹੂ ਬਾਤ ਇੱਕ ਆਪ ਅਨੇਕੈ ਭਾਤ ਜਾ ਕੇ ਦ੍ਰਿੜ ਹੋਏ ਸਦਾ ਨਿਹਾਲ ਮਨ ਮੇਰੇ ਕਰ ਤਾ ਕੀ ਘਾਲ ਨਾ ਕੋ ਚਤਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮੁਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਪਿਆਲ ਜਾਰੀ ਤਿਉ ਜੀਵੇ ਸਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਗ ਸਦਾ ਥਿਰ ਥੀਆ ਰਹਾਉ ਬਿਨ ਸਿਮਰਨ ਤ੍ਰਿ ਕਰਮ ਕਰਾਸ ਕਾਗ ਬਤਨ ਬਿਸ਼ਟਾ ਮਹਿਵਾਸ ਬਿਨ ਸਿਮਨ ਪੈ ਕੂਕਰ ਕਾਮ
ਸਾਕਤ ਬੇਸਵਾ ਪੂਜ ਤਿੰਨ ਨਾਮ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਬੋਲੇ ਕੂਰ ਸਾਕਤ ਮੁਖਕਾਰਾ ਬਿਨ ਸਿਮਰਨ ਗਰ ਤਪਕੀ ਨਿਆਈ ਸਾਕਤ ਥਨ ਭ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਕਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਕਹਤੀ ਸਾਕਤ ਨੀਤ ਇਸ ਕੁਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ ਕਹੋ ਨਾਨਕ ਗੁਰ ਜਾਗਤ ਤਰਾਇਆ ਗੌੜੀ ਮੁਹੱਲਾ ਪੰਜਵਾਂ ਗੁਰ ਕੈ ਬਚਨ ਮੋਹਿ ਭਰਮ ਗਤ ਪਾਈ ਗੁਰ ਪੂਰੇ ਮੇਰੀ ਪੈਜ ਰਖਾਈ ਗੁਰ ਕੇ ਬਚਨ ਧਿਆਇਓ ਮੋਹਿ ਨਾਹੋ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਓ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮੁਹੱਲਾ ਪੰਜਵਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਓ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਰੇਣ ਨਿਤ ਮੱਜਨ ਕਰੋ ਜਨਮ ਜਨਮ ਕੀ ਹੋਮੇ ਮਲ ਹਰੋ ਤਿਸ ਗੁਰ ਕੋ ਚਲਾਵੋ ਪਾਖਾ ਮਹਾ ਅਗਨ ਤੇ ਹੱਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਟੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕੋ ਦੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਇਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭਰਮ ਦੁੱਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮੁਹੱਲਾ ਪੰਜਵਾਂ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇਹੋ ਰਹਾਓ ਨਾਮ ਬਿਨਾਂ ਜੋ ਪਹਿਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ ਨਾਮ ਬਿਨਾਂ ਚੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸਿੰਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨੀ ਤਨ ਮੈਂ ਰੋਗ ਨਾਮ ਤਿਆਗ ਕਰੇ ਅਨਕਾਜ ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੂਟ ਕਰਮ ਕਰ ਤੋ ਨਰਕ ਜਾਵੈ ਹਰ ਕਾ ਨਾਮ ਜਿਨ ਮਨ ਨਾ ਅਰਾਧਾ ਚੋਰ ਕੀ ਨਿਆਈ ਜਮ ਪੁਰ ਬਾਧਾ ਲਾਖ ਅਡੰਬਰ ਬਹੁਤ ਵਿਸਥਾਰਾ ਨਾ ਬਿਨਾਂ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮੁਹੱਲਾ ਪੰਜਵਾਂ ਆਦਿ ਅੰਤ ਆਦਿ ਮੱਧ ਜੋ ਅੰਤ ਨਿਬਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਿਆਲ ਪੁਰਖ ਪੂਰਨ ਪ੍ਰਿਤਪਾਲੈ ਰਹਾਓ ਬਿਨਸਤ ਨਾਹੀ ਛੋੜ ਨ ਜਾਏ ਜੈ ਪੇਖਾ ਤੈ ਰਹਿਆ ਸਮਾਇ ਸੁੰਦਰ ਸੁਗੜ ਚਤਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਹਿਰਦੇ ਨਿਵਾਸ ਮਾਇਆ ਸਿਲ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕੋ ਦੀਨ ਰਾਗ ਗੌੜੀ ਮਾਜ ਮੁਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰਿਆ ਸੰਖ ਅੰਤ ਨਾ ਪਾਰੀਆ ਸਹੀ ਹੋਏ ਭਗਤ ਜਿਨ੍ਹਾਂ ਕਿਰਪਾਰੀਆ ਹੋ ਵਾਰੀਆ ਹਰ ਵਾਰੀਆ ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰੀਆ ਮੈਂ ਤੱਕੀ ਓਟ ਸੰਤਾਲ ਲਿਓ ਉਭਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵ ਨਿਵ ਲਾਗੋ ਪਾਏ ਦਿਓ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਅਕਸ ਬਲਹਾਰੀਆ ਸਭ ਗੁਣ ਕੇ ਸੀਨਾਏ ਹਰ ਪੂਰ ਭੰਡਾਰੀਆ ਚੌਦਿਸ ਜਪੀਏ ਨਾਓ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਹਾਰੀਆ ਗੁਰ ਕਾਢਿਓ ਭੁਜਾ ਪਸਾਰ ਮੋਹਕ ਪਾਰੀਆ ਮੈਂ ਜੀਤੋ ਜਨਮ ਪਾਰ ਬੋਰ ਨਾ ਹਾਰੀਆ ਮੈਂ ਪਾਇਓ ਸਰਬ ਨਿਧਾਨ ਕਥ ਕਥਾਰੀਆ ਹਰ ਦਰਗਹਿ ਸੋਭਾਵੰਤ ਬਾਲ ਡਾਰੀਆ
ਜਨ ਨਾਨਕ ਲੱਦਾ ਰਤਨ ਅਮੋਲਾ ਪਾਰੀਆ ਗੁਰ ਸੇਵਾ ਭਾਉ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਏ, ਕਹਿਣ ਨ ਜਾਈ ਤੇਰੀ ਤਿਲ ਵਡਿਆਏ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਲੈ ਨਾ ਹੀ ਠਾਕ ਰਾਇਆ।

ਪਹਿਲਾਂ ਆਖਾਂ ਜੀ ਮਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖੇ ਖਾਏ ਚਲੀਏ ਦੁੱਖ ਸੋ।

ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਨਾ ਕੋਏ।

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ।

ਸਭ ਤੇਰੇ ਚੋ ਵਿਡਾਣ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨ ਅਵਰ ਨਾ ਜਾਣਾ।

ਗੁਰਮੁਖ ਲਾਦਾ ਮਨ ਮੰਗਵਾਇਆ, ਤੁਦਿਆ ਵਿਛੋੜਿਆ ਆ ਮਿਲਾਇਆ। ਤੂੰ ਨਰਿਆ ਸਤ ਤੁਝੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ।

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀਓ। ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

ਜਾਏ ਛੱਡ ਜਾਏ। ਪਾਉ ਜਲ ਬਿਖ ਮਸਗਾਹ ਗੁਰ ਸ਼ਬਦ ਦੀ ਪਾਰ ਪਾਏ, ਜਿਨ ਕੋ ਲੱਗੀ ਪਿਆਸ ਸਮਰਤ ਸਹੀ ਖਾਏ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਬਸੇ ਨੂੰ ਕਿਰਪਾਲ ਸਮਾਹਲੇ ਸਾਏ ਸਾਏ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ। ਸ਼ਲੋਕ ਮਹਲਾ ਪੰਜਵਾਂ। ਅੰਤਰ ਗੁਰੂ ਅੰਤਰ ਗੁਰ ਅਰਾਧਨਾ, ਜਿਹਵਾ ਜਬ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸਰਵਣੇ ਸੁਣਨਾ ਗੁਰ ਨਾਓ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਅਰਸ਼ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਜੂਨ 1984 ਦੇ ਮਹਾਨ ਮਹਾਂ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਰਜਾਨਾਇਆ ਆਪ ਜੀ ਤਜੁਰੀ ਵਿੱਚ ਸੰਧਿਆ ਵੇਲੇ ਦੀਵਾਨ ਸਾਜਣਾ ਸਾਹਿਬ ਦੀਵਾਨ ਦੀ ਰਮਤਾ ਵੀ ਸ਼ਬਦ ਚੌਂਕੀ ਸੋਦਾ ਰਾਜ ਸਾਹਿਬ ਜੀ ਕੀ ਪਾਠ ਜੀ ਕੀ ਅਰਦਾਸ ਪਿੱਤਰ ਬਾਣੀ ਪੜ੍ਹਦਿਆਂ ਹੋਇਆਂ ਫੁੱਲਾਂ ਦੀ ਮਾਫੀ ਬਖਸ਼ਣੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਪ੍ਰਵਾਉਣ ਦੇ ਸੰਬੰਧ ਰੋਜ਼ਾਨਾ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਵੀ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਫੁੱਲਾਂ ਦੀ ਮਾਫੀ ਬਖਸ਼ੋ ਅਗਾਂਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰੜੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣੀ ਅਭਿਜੀਤ ਸਿੰਘ ਸੇਖੋਂ ਪੁੱਤਰ ਗੁਰਮੀਤ ਸਿੰਘ ਰਾਜੇਸ਼ ਹੋਣ ਦੇ ਸ਼ੁਕਰਾਨਾ ਕਰਦੇ ਹਨ ਤਾਰਾ ਸਿੰਘ ਗਿੱਲ ਦੀ ਤੰਦਰੁਸਤ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਗੁਰਚਰਨ ਸਿੰਘ ਪਾਹੁਲਪ੍ਰੀਤ ਸਿੰਘ ਬੀਬੀ ਗੁਰਲੀਨ ਕੌਰ ਸੁਖ ਸ਼ਾਂਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਸੰਤਮਾਨ ਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸ਼ਬਦ ਚੌਂਕੀ ਸੋਦਰਾਰ ਸਾਹਿਬ ਜੀ ਦੇ ਪਾਠ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਸ਼ਹੀਦੀ ਦਿਹਾੜੇ ਜੋ ਕਿ ਜੂਨ 1984 ਦੇ ਘੱਲੂ ਸੁਕਾਰੇ ਦੇ ਸੰਬੰਧ ਵਿੱਚ ਸਾਜ ਰਹੇ ਹਨ। ਔਰ ਸਭ ਤੋਂ ਪਹਿਲਾਂ ਸ਼ਬਦ ਕੀਰਤਨ ਆਰਤੀ ਰਾਹੀਂ ਜੁੜਨਾ ਕਰੋ ਜੀ। ਸਾਧ ਸੰਗਤ ਜੀ, ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਪੁਰਬ ਸੰਬੰਧ ਵਿੱਚ ਹੀ ਕੱਲ੍ਹ ਸ਼ਨਿਚਰਵਾਰ ਸੈਨ ਫਰਾਂਸਿਸਕੋ ਵਿਖੇ ਸਵੇਰੇ 10 ਵਜੇ ਪਾਤਸ਼ਾਹੀ ਰੈਲੀ ਨਗਰ ਕੀਰਤਨ ਪ੍ਰਾਰੰਭ ਹੋਣਗੇ। ਆਪ ਜੀ ਨੇ ਪਰਿਵਾਰਾਂ ਸਾਥ ਹਾਜ਼ਰੀ ਭਰਨੀ ਅਤੇ ਇਸ ਸੰਬੰਧ ਵਿੱਚ ਹੀ ਜੋ ਕਿ ਲੰਗਰਾਂ ਦੀ ਸੇਵਾ ਵੀ ਸਵੇਰੇ 5 ਵਜੇ ਆਰੰਭ ਹੋ ਜਾਵੇਗੀ ਕੱਲ੍ਹ ਸਵੇਰੇ 5 ਵਜੇ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੱਧ ਤੋਂ ਵੱਧ ਪਹੁੰਚ ਕੇ ਲੰਗਰਾਂ ਦੀਆਂ ਸੇਵ ਪ੍ਰਸ਼ਾਦ ਦੇ ਬਣਾਉਣ ਦੀ ਸੇਵਾਵਾਂ। ਬੀਬੀਆਂ ਦੇ ਚਰਨਾਂ 'ਚ ਬੇਨਤੀ ਹੈ ਜੀ, ਆਪ ਜੀ ਦੀ ਸੇਵਾ 'ਚ ਹਾਜ਼ਰੀ ਭਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਦੇ ਹਾਂ, ਉਹਨਾਂ ਦੀ ਮਾਫ਼ੀ ਬਿਲਕੁਲ। ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਦਮਨੀ ਟਕਸਾਲ ਵਾਲੇ ਆਪ ਜੀ ਨੂੰ ਕਥਾ ਨਹੀਂ ਜੋੜਨੀ ਮੇਰੇ ਪਾਸੋਂ ਪਿਆਰ ਸਾ ਸਰਨ ਕਰੋ ਜੀ। ਕੱਲ੍ਹ ਨਗਰ ਕੀਰਤਨ ਵਾਸਤੇ ਸਵੇਰੇ 5 ਵਜੇ ਪ੍ਰਸ਼ਾਦਿਆਂ ਦੀ ਸੇਵਾ ਪ੍ਰੋਗਰਾਮ ਹੋ ਜਾਵੇਗੀ। ਬੀਬੀਆਂ ਦੇ ਚਰਨਾਂ 'ਚ ਬੇਨਤੀ ਆਪ ਜੀ ਨੇ ਵੱਧ ਤੋਂ ਵੱਧ ਪਹੁੰਚਣਾ ਜੀ, ਸੇਵਾਵਾਂ 'ਚ ਹਿੱਸਾ ਪਾਉਣਾ। ਆਉਣ ਕਥਾ ਰਾਹੀਂ ਜੁੜਨਾ ਕਰੋ।

जागत जोत शबर शतर और तख्त के मालिक यहराज हूर हाजरा हजूर।

ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ। ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਐਸੇ ਦੀਨ ਦਿਆਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਿਹਰ ਬਖਸ਼ਿਸ਼ ਹੋਈ ਹੈ। ਸੰਧਿਆ ਕਾਲ ਸਮੇਂ ਦਿਨ ਦੇ ਪਿਛਲੇ ਪਹਿਰ ਦੇ ਵਿਸ਼ੇਸ਼ ਦੀਵਾਨ ਸਜ ਰਹੇ ਹਨ। ਆਪ ਸਤਸੰਗੀਆਂ ਨੇ ਬੜੇ ਪਿਆਰ ਅਦਬ ਭੈ ਭਾਵਨਾ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੀਆਂ ਹਾਜ਼ਰੀਆਂ ਭਰੀਆਂ ਹਨ। ਸੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਲਾਹੀ ਬਾਣੀ ਦਾ ਨਿਤਨੇਮ ਸੋਦ ਰਹਿਰਾਜ ਸਾਹਿਬ ਦਾ ਪਾਠ, ਆਰਤੀ ਆਰਤੇ ਦੇ ਪਵਿੱਤਰ ਸ਼ਬਦ ਆਪ ਜੀ ਨੇ ਸ਼੍ਰਵਣ ਕੀਤੇ ਹਨ, ਹਾਜ਼ਰੀ ਭਰ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਇਹਨਾਂ ਦਾ ਜਥਾ। ਸੋ ਕੁਝ ਸਮੇਂ ਲਈ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਔਰ 1984 ਦੇ ਨੀਲਾ ਤਾਰਾ ਸਾਕਾ ਜਿਹੜਾ ਹੈ ਘੱਲੂਘਾਰੇ ਦੇ ਸੰਬੰਧ ਵਿੱਚ ਆਪਾਂ ਗੁਰਮਤਿ ਵਿਚਾਰਾਂ ਦੇ ਨਾਲ ਸਾਜ ਪਾਵਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਕਰ ਗੁਰੂ ਚਰਨਾਂ 'ਚ ਮਨ ਕਰਕੇ ਲਵਾਇਓ। ਸਾਰੀ ਸੰਗਤ ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਤਾਸ਼ ਹਿਰਦੇ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਭੱਟਾਂ ਨੇ ਸਵਈਆਂ ਦੇ ਵਿੱਚ ਬੜਾ ਪਿਆਰਾ ਜ਼ਿਕਰ ਕੀਤਾ ਸਤਸੰਗੀਓ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਬਾਣੀ ਕਾ ਬੋਹਿਤ ਕਹਿੰਦੇ ਹਾਂ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੋਹਿਤਾ ਬਾਣੀ ਕਾ ਬੋਹਿਤਾ ਦਾ ਵਰ ਪ੍ਰਾਪਤ ਕਰਨ ਵਾਲੇ ਗੁਰੂ ਹਨ। ਸੋ ਬੇਨਤੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਹੀ, ਛੋਟੀ ਜਿਹੀ ਅਵਸਥਾ ਵਿੱਚ ਹੀ ਇਹ ਵਰ ਪ੍ਰਾਪਤ ਕਰ ਲਿਆ। ਨਾਨਾ ਗੁਰੂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਹੁਕਮ ਸੀ ਕਿ ਜਦੋਂ ਅਸੀਂ ਨਿਤਨੇਮ ਸਿਮਰਨ ਬੰਦਗੀ ਕਰਦੇ ਹੋਈਏ, ਵਿਸ਼ੇਸ਼ ਤੌਰ 'ਤੇ ਛੋਟਾ ਬੱਚਾ ਅਤੇ ਬੀਬੀਆਂ ਭੈਣਾਂ ਸਾਡੇ ਬੰਦਗੀ ਅਸਥਾਨ 'ਤੇ ਨਾ ਆਉਣ, ਇਹਦਾ ਕਾਰਨ ਇਹ ਨਹੀਂ ਸੀ ਨਫ਼ਰਤ ਕਰਦੇ ਨਹੀਂ ਪਿਆਰਿਓ। ਛੋਟਾ ਬੱਚਾ ਹੁੰਦਾ ਹੈ, ਇਹਨੂੰ ਖੁਸ਼ੀ ਗਮੀ ਦਾ ਕੋਈ ਪਤਾ ਨਹੀਂ, ਇਹਨੇ ਆਪਣੀ ਮੌਜ ਕਰਨੀ ਹੁੰਦੀ ਹੈ। ਭੈਣਾਂ ਬੀਬੀਆਂ ਜਿਹੜੀਆਂ ਸਤਸੰਗੀ, ਉਹ ਇਹ ਸ਼ਰਧਾ ਭਾਵਨਾ ਦੀ ਮੂਰਤ ਹੁੰਦੀਆਂ ਨੇ। ਇਹਨਾਂ ਨੇ ਸੋ ਗੁਰੂ ਦੀ ਬਖਸ਼ਿਸ਼ ਲੈਣ ਦੇ ਯਤਨ ਕਰਨੇ ਨੇ। ਸੋ ਇਸ ਲਈ ਗੁਰੂ ਜੀ ਦਾ ਹੁਕਮ ਸੀ ਕਿ ਇੱਕ ਤਾਂ ਬੱਚਾ ਅਤੇ ਇੱਕ ਬੀਬੀ ਸਾਡੇ ਬੰਦਗੀ ਵਾਲੇ ਤਪ ਅਸਥਾਨ 'ਤੇ ਨਾ ਆਵੇ। ਇੱਕ ਦਿਨ ਦਾ ਜ਼ਿਕਰ ਹੈ ਕਿ ਧੰਨ ਬੀਬੀ ਭਾਨੀ ਜੀ ਆਪਣੇ ਕੰਮ ਕਾਰ ਵਿੱਚ ਲੱਗੇ ਨੇ ਅਤੇ ਛੋਟੀ ਜਿਹੀ ਖਿੱਦੋ ਬਣਾ ਕੇ ਦਿੱਤੀ ਹੈ ਖੇਡਣ ਨੂੰ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨਾਲੇ ਰਿੜਦੇ ਨੇ, ਨਾਲੇ ਉਹ ਖਿੱਦੋ ਨਾਲ ਖੇਡਦੇ ਨੇ। ਉਹ ਖਿੱਦੋ ਜਾ ਵੜੀ ਮਹਾਰਾਜ ਜੀ ਦੇ ਬੰਦਗੀ ਅਸਥਾਨ 'ਤੇ, ਉਹਦੇ ਪਿੱਛੇ ਪਿੱਛੇ ਅੰਦਰ ਚਲੇ ਗਏ ਅਤੇ ਜਾ ਕੇ ਸਤਸੰਗ ਜੀ ਪਲੰਘਾ ਫੜਿਆ, ਸਜੇ ਸਜੇ ਉੱਠੇ, ਹੱਥ ਪਾ ਕੇ ਪਲੰਘੇ ਨੂੰ ਹੱਥ ਪਾ ਕੇ ਪਾਵੇ ਨੂੰ ਉੱਠ ਪਏ ਅਤੇ ਬਾਹੀ ਨੂੰ ਹੱਥ ਪਾ ਕੇ ਚੜ੍ਹਨ ਦੇ ਯਤਨ ਕਰਦੇ ਆ। ਪੁਰਾਣੇ ਪਲੰਘੇ ਜਿਹੜੇ ਸੀ ਬਹੁਤ ਵੱਡੇ ਵੱਡੇ ਹੁੰਦੇ ਸੀ, ਵੱਡੇ ਵੱਡੇ ਪਾਕਿਸਤਾਨੀ ਮੁਸਲਮਾਨੀ ਉਹਨਾਂ ਨੂੰ ਕਹਿੰਦੇ ਸੀ ਸੱਸੇ ਮੁਸਲਮਾਨੀ ਪਲੰਘੇ। ਸੋ ਕਰੀਬ ਕੋਈ 2.5 ਫੁੱਟ ਦੇ ਕਰੀਬ ਉੱਚਾ ਜਿਹੜਾ ਉਹ ਪਲੰਘਾ, ਉਹਦੇ 'ਤੇ ਯਤਨ ਕਰਦੇ ਕਿ ਚਰਨ ਚੁੱਕਦੇ ਨੇ, ਵਾਰ ਵਾਰ ਉੱਤੇ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਕਾਰਨ ਗੁਰੂ ਮਹਾਰਾਜ ਦਾ ਜਿਹੜਾ ਪਲੰਘਾ ਸੀ ਹਿੱਲ ਗਿਆ। ਗੁਰੂ ਅਮਰਦਾਸ ਸਾਹਿਬ ਜੀ ਸਮਾਧੀ ਵਿੱਚ ਲਿਵ ਲੀਨ ਸਨ, ਬੰਦਗੀ ਵਿੱਚ, ਭਗਤੀ ਵਿੱਚ, ਨਿਜ ਸਰੂਪ ਵਿੱਚ ਟਿਕੇ ਹੋਏ ਸੀ। ਨੇਤਰ ਬੰਦ ਕੀਤੀਆਂ ਕੀਤੀਆਂ ਮਹਾਰਾਜ ਨੇ ਬਚਨ ਕੀਤੇ, ਐਸਾ ਕੌਣ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਰੀ। ਐਸਾ ਭਾਰੀ ਭਾਰੀ ਪੁਰਖ ਕਿਹੜਾ ਆ ਗਿਆ ਭਾਈ, ਸਾਡਾ ਪਲੰਘਾ ਹੀ ਹਿਲਾ ਦਿੱਤਾ। ਜਦੋਂ ਇਹ ਬਚਨ ਬੀਬੀ ਭਾਨੀ ਜੀ ਨੇ ਸੁਣੇ, ਦੌੜ ਕੇ ਅੰਦਰ ਨੂੰ ਗਏ। ਕੋਈ 10 ਕੁ ਫੁੱਟ ਦਾ, 12 ਫੁੱਟ ਦਾ ਵਿੱਥ ਹੋਏਗੀ, ਜਿੱਥੇ ਪਿਤਾ ਗੁਰੂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਾਰੇ ਬੰਦਗੀ ਕਰਦੇ, ਭੱਜ ਕੇ ਬੀਬੀ ਜੀ ਗਏ ਅਤੇ ਕਹਿਣ ਲੱਗੇ ਕਿ ਮਹਾਰਾਜ ਤੁਹਾਡਾ ਦੋਹਤਾ ਹੈ, ਦੋਹਤਾ ਸੱਚੇ ਪਾਤਸ਼ਾਹ, ਇਹ ਤੁਹਾਡਾ ਦੋਹਤਾ ਜਿਹੜੇ ਪਲੰਘ ਹਿਲਾ ਦਿੱਤਾ। ਅਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਦੋਹਤਾ ਬਾਣੀ ਕਾ ਬੋਹਿਥਾ, ਇਹ ਜਿਹੜਾ ਸਾਡਾ ਦੋਹਤਾ ਹੈ ਇਹ ਬਾਣੀ ਦਾ ਜਹਾਜ਼ ਰਚੇਗਾ।
ਦੂਜੇ ਨੰਬਰ 'ਤੇ ਬੀਬੀ ਭਾਨੀ ਜੀ ਫੜਨ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅਤੇ ਪਿਤਾ ਗੁਰੂ ਕਹਿਣ ਲੱਗੇ ਧੀਏ ਰਹਿਣ ਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨ ਚੁੱਕ ਚੁੱਕ ਕੇ ਅਤੇ ਪੜੰਗੇ 'ਤੇ ਰੱਖਣ ਦੇ ਯਤਨ ਕਰਦੇ ਹੈ। ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਇੰਨਾ ਕਾਹਲਾ ਨਾ ਪਾਓ, ਅਜੇ ਤੇਰੀ ਵਾਰੀ ਨਹੀਂ, ਪਹਿਲਾਂ ਤੇਰੇ ਪਿਓ ਦੀ ਵਾਰੀ ਹੈ ਅਤੇ ਪਿੱਛੋਂ ਤੇਰੀ ਵਾਰੀ ਆਏਗੀ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਤਿੰਨ ਵਾਰ ਦੇ ਦਿੱਤੇ, ਤਿੰਨ ਵਾਰ, ਇੱਕ ਵਾਰ ਕੀ ਦਿੱਤਾ, ਦੋਹੇਤਾ ਬਾਣੀ ਕਾ ਬੋਹੇਥਾ, ਇਹ ਸਾਡਾ ਦੋਹਤਾ ਬਾਣੀ ਦਾ ਜਹਾਜ਼ ਰਚੇਗਾ ਅਤੇ ਜਹਾਜ਼ ਉਹੀ ਰਚ ਸਕਦਾ ਜਿਹੜਾ ਗੁਰੂ ਹੋਏਗਾ। ਦੂਜਾ ਬਚਨ ਕੀਤਾ ਕਿ ਬੱਚੂ ਅਜੇ ਤੇਰੀ ਵਾਰੀ ਨਹੀਂ, ਪਹਿਲਾਂ ਤੇਰੇ ਪਿਓ ਦੀ ਵਾਰੀ ਹੈ, ਭਾਵ ਕਿ ਗੁਰੂ ਰਾਮਦਾਸ ਜੀ ਗੁਰੂ ਬਣਨਗੇ, ਪਿੱਛੋਂ ਤੇਰੀ ਵਾਰੀ ਹੈ। ਇਹ ਤਿੰਨ ਵਾਰ ਬੀਬੀ ਭਾਨੀ ਜੀ ਨੇ ਸੁਣੇ। ਹਰੇਕ ਮਾਂ ਨੂੰ ਚਾਹੁੰਦਾ ਮੇਰਾ ਪੁੱਤਰ ਤਰੱਕੀ ਕਰੇ, ਉੱਚੇ ਅਹੁਦੇ 'ਤੇ ਜਾਵੇ। ਤੀਸਰਾ ਬਚਨ ਕੀਤਾ, ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਹਤਾ ਸਾਹਿਬ ਨੂੰ ਚੁੱਕ ਲਿਆ, ਮਾਇਰ ਨੇ ਕੱਛਾਂ ਦੇ ਥੱਲੇ ਹੱਥ ਦੇ ਕੇ ਚੁੱਕਿਆ, ਤਾਂ ਕਹਿ ਲਏ ਕਿ ਭਾਰੀ ਗੁਰੂ ਹੋਏਗਾ, ਭਾਰੀ ਗੁਰੂ, ਬੜਾ ਗਰਵਾ ਸਰੀਰ ਹੈ, ਬੜਾ ਭਾਰਾ ਸਰੂਪ ਹੈ, ਇਸ ਲਈ ਇਹ ਸਾਡਾ ਦੋਹਿਤਾ ਇੱਕ ਭਾਰੀ ਗੁਰੂ ਬਣੇਗਾ। ਸਤਸੰਗੀਓ, ਇਹ ਜਦੋਂ ਵਰ ਦਿੱਤੇ ਸੀ, ਜਿਹੜਾ ਪਿਰਥੀ ਚੰਦ ਸੀ, ਇਹ ਗੁਰੂ ਅਰਜਨ ਦੇਵ ਜੀ ਤੋਂ ਵੱਡਾ ਸੀ, ਉਹਨੇ ਇਹ ਬਚਨ ਸੁਣ ਲਿਆ ਜਾਂ ਮਾਂ ਤੋਂ ਸੁਣ ਲਿਆ, ਉਹਨੂੰ ਚਿੰਤਾ ਲੱਗ ਗਈ ਕਿ ਮੈਂ ਸੁਪਨੇ ਲੈ ਰਿਹਾ ਸੀ ਗੁਰੂ ਮੈਂ ਬਣਨਾ, ਇਹ ਤਾਂ ਵਰ ਜਿਹੜਾ ਹੈ ਇਹ ਮੇਰੇ ਛੋਟੇ ਭਰਾ ਨੂੰ ਮਿਲ ਗਿਆ। ਰਹੁ ਵਿਚਾਰ, ਬੀਬੀ ਭਾਨੀ ਜੀ ਨੂੰ ਇਸ ਪ੍ਰਕਾਰ ਗੁਰੂ ਜੀ ਨੇ ਖੁਸ਼ ਹੋ ਕੇ ਅਤੇ ਬੇਅੰਤ ਬਖਸ਼ਾਂ ਕੀਤੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਰਾਜੇ ਹੈ, ਪਿਰਥੀ ਚੰਦ ਨੂੰ ਛੱਡ ਕੇ, ਮਹਾਂਦੇਵ ਨੂੰ ਛੱਡ ਕੇ, ਤੀਸਰੇ ਸਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਬਖਸ਼ਾਂ ਕੀਤੀਆਂ ਨੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਰਾਜੇ ਨੇ ਮਾਨਵਤਾ ਦੇ ਭਲੇ ਦੇ ਕਾਰਜ ਕਰਨੇ ਸ਼ੁਰੂ ਕੀਤੇ ਹੈ, ਮਾਨਵਤਾ ਦੇ ਭਲੇ ਦੇ ਬਹੁਤ ਪਰਉਪਕਾਰ ਕੀਤੇ ਨੇ। ਅੰਮ੍ਰਿਤਸਰ ਦੇ ਸਰੋਵਰ ਪੱਕੇ ਕਰਾਏ ਮਹਾਰਾਜ ਜੀ ਨੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਜਿਹੜੇ ਸਰੋਵਰ ਸੀ ਇਹ ਪਟਵਾਏ ਸੀ ਗੁਰੂ ਰਾਮਦਾਸ ਜੀ ਨੇ, ਅੰਮ੍ਰਿਤ ਸਰੋਵਰ ਅਤੇ ਸੰਤੋਖ ਸਰ ਸਰੋਵਰ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਨੂੰ ਡੂੰਘਿਆ ਕਰਵਾਇਆ ਅਤੇ ਇਹਨਾਂ ਨੂੰ ਪੱਕੇ ਕਰਵਾਇਆ। ਫਿਰ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਹੁਕਮ ਅਨੁਸਾਰ ਜੋ ਨਾਨਾ ਗੁਰੂ ਨੇ ਨਕਸ਼ਾ ਬਣਾਇਆ ਸੀ ਉਹਦੇ ਮੁਤਾਬਕ ਸੱਚਖੰਡ ਹਰਿਮੰਦਰ ਸਾਹਿਬ ਦੀ ਰਚਨਾ ਕਰਵਾਈ। ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਭਾਦਰੋਂ ਸੁਦੀ ਏਕਮ 1661 ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਸਤਸੰਗੀਓ, ਜੇਕਰ ਇੱਦਾਂ ਮਿਲਦਾ ਕਿ ਇੱਕ ਦਿਨ ਰਾਗੀ ਸਿੱਖ ਕੀਰਤਨ ਕਰਨ ਲੱਗੇ, ਇੱਕ ਸ਼ਬਦ ਆਰੰਭ ਕੀਤਾ ਅਤੇ ਗੁਰੂ ਜੀ ਨੇ ਇਸ਼ਾਰਾ ਕੀਤਾ ਇਹ ਸ਼ਬਦ ਨਹੀਂ ਪੜ੍ਹਨਾ, ਬੇਨਤੀ ਕੀਤੀ ਮਾਰੇ ਕਾਰਨ ਕੀ ਹੈ। ਕਹਿੰਦੇ ਮੀਣਿਆਂ ਨੇ ਕੁਝ ਕਵਿਤਾਵਾਂ ਲਿਖ ਕੇ ਅਤੇ ਰਲ ਗੱਡ ਕਰ ਦਿੱਤਾ, ਇਹਦੇ ਬਾਰੇ ਗੁਰੂ ਅਮਰਦਾਸ ਜੀ ਨੇ ਸਾਨੂੰ ਪਹਿਲਾਂ ਸੁਚੇਤ ਕੀਤਾ ਹੈ। ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਇਹ ਸ਼ੁੱਧ ਪਾਠ ਹੈ ਪਿਆਰਿਓ, ਕੱਚੀ ਕੱਕਾ ਚੱਚੇ ਨੂੰ ਵੈਰੀ ਤੋਂ ਉੱਤੇ ਬਿੰਦੀ ਹੈ, ਬੇਧਿਆਨੀ ਅਸੀਂ ਪਾਠ ਕਰਦੇ ਹਾਂ ਕੰਚੀ, ਜੇ ਕੰਚੀ ਪਾਠ ਕਰਾਂਗੇ ਤਾਂ ਕੱਕੇ 'ਤੇ ਟਿੱਪੀ ਬੋਲੀ ਜਾਣੀ ਹੈ, ਗਲਤ ਹੈ। ਚੱਚੇ ਨੂੰ ਬਿਹਾਰੀ ਅਤੇ ਉੱਤੇ ਬਿੰਦੀ ਚੀ ਦੀ ਆਵਾਜ਼ ਦੇਵੇਗੀ, ਜਿਹੜੇ ਅੱਖਰ ਉੱਤੇ ਬਿੰਦੀ ਲੱਗ ਜਾਏ ਅਤੇ ਨੱਕ ਵਿੱਚ ਬੋਲਦੇ ਆਪਾਂ ਨੂੰ, ਜੇ ਚਿੱਚੇ ਬਿਹਾਰੀ ਇਕੱਲਾ ਬੋਲਾਂਗੇ ਚੀ, ਉੱਤੇ ਬਿੰਦੀ ਬੋਲਦਿਆਂਗੇ ਚੀ। ਇਸ ਵਾਸਤੇ ਪਾਠ ਹੈ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਕਹਿੰਦੇ ਕੱਚਿਆਂ ਨੇ ਕਹਿ ਕਹਿ ਕੇ ਕਵਿਤਾਵਾਂ ਲਿਖੀਆਂ, ਸੁਣਨ ਵਾਲੇ ਵੀ ਕੱਚੇ ਹੋਣਗੇ ਅਤੇ ਪੜ੍ਹਨ ਵਾਲੇ ਵੀ ਕੱਚੇ ਹੋਣਗੇ, ਇਸ ਵਾਸਤੇ ਐਸੀਆਂ ਕਵਿਤਾਵਾਂ ਨਹੀਂ ਪੜ੍ਹਨੀਆਂ। ਇਹ ਕਾਰਨ ਕੀ ਸੀ, ਜਿਹੜਾ ਪਿਰਥੀ ਚੰਦ ਸੀ ਇਹ ਵਿਦਵਾਨ ਸੀ, ਇਹਨੇ ਬਹੁਤ ਸਾਰੀਆਂ ਕਵਿਤਾਵਾਂ ਲਿਖਣ ਦਾ ਯਤਨ ਕੀਤਾ, ਬਾਣੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਣੀ ਦਾ ਫਰਮਾਨ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਅੰਦਰ ਤੇ ਈਰਖਾ ਭਰੀ ਸੀ, ਅੰਦਰ ਤੇ ਦੁਐਸ਼ ਭਰੀ ਸੀ, ਉਹ ਕੁਛ ਨਿਕਲਣਾ ਸੀ ਅੰਦਰੋਂ। ਅੰਤ ਨੂੰ ਇਸ ਨੇ
ਕੁਛ ਕਵਿਤਾਵਾਂ ਲਿਖੀਆਂ ਉਹਨਾਂ ਦੇ ਪਿੱਛੇ ਨਾਨਕ ਮੋਹਰ ਲਾ ਕੇ। ਨਾਨਕ ਮੋਹਰ ਦਾ ਕੀ ਮਤਲਬ ਹੈ? ਕੋਈ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੜ੍ਹੋ, ਸ਼ਬਦ ਦੀ ਸਮਾਪਤੀ 'ਤੇ ਆਪਾਂ ਕਹਿਤ ਨਾਨਕ, ਪ੍ਰਣਤ ਨਾਨਕ, ਕਹੋ ਨਾਨਕ ਪੜ੍ਹਦੇ ਹਾਂ। ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੋਵੇ, ਗੁਰੂ ਰਾਮਦਾਸ ਜੀ ਦਾ ਸ਼ਬਦ ਹੋਵੇ, ਗੁਰੂ ਅਮਰਦਾਸ ਜੀ ਦਾ ਸ਼ਬਦ ਹੋਵੇ, ਕਿਤੇ ਨਹੀਂ ਪੜੋਗੇ ਕਹਿ ਅਰਜਨ, ਕਿਤੇ ਨਹੀਂ ਪੜੋਗੇ ਕਹਿ ਰਾਮਦਾਸ, ਕਹਿ ਨਾਨਕ ਹੀ ਆਏਗਾ। ਮਤਲਬ ਪਿੱਛੇ ਜਿਹੜੀ ਮੋਹਰ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਹੈ। ਅਤੇ ਪ੍ਰਿਥੀ ਚੰਦ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਜਿਹਦੇ ਪਿਛਲੇ ਬੰਨੇ ਨਾਨਕ ਪਾਦ ਲਿਖ ਕੇ ਅਤੇ ਇਹ ਪ੍ਰਚਲਿਤ ਕਰਤੀ ਆ। ਹੁਣ ਸੰਗਤਾਂ ਨੂੰ ਪਤਾ ਨਹੀਂ, ਪ੍ਰਮਾਣ ਦੇ ਤੌਰ 'ਤੇ ਪਿੰਡਾਂ ਥਾਵਾਂ ਤੋਂ ਆਏ ਹਾਂ, ਟਰਾਲੀਆਂ ਦੇ ਉੱਤੇ ਆਮ ਤੌਰ 'ਤੇ ਲਿਖਿਆ ਹੁੰਦਾ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ। ਇਹ ਬਾਣੀ ਦੀ ਪੰਕਤੀ ਨਹੀਂ ਜੇ, ਇਹ ਮੀਣਿਆਂ ਨੇ ਲਿਖੀ ਹੋਈ ਇੱਕ ਕਵਿਤਾ ਹੈ। ਇੱਕ ਹੋਰ ਤੁਸੀਂ ਕਿਤੇ ਸੁਣਿਆ ਹੋਵੇਗਾ ਕਿ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ, ਇਹ ਕਿਹਦੀ ਹੈ? ਇਹ ਪ੍ਰਿਥੀ ਚੰਦ ਦਾ ਪੁੱਤਰ ਸੀ ਮਿਹਰਵਾਨ, ਉਹਨੇ ਕੱਚੀਆਂ ਕਵਿਤਾਵਾਂ ਲਿਖੀਆਂ, ਇਹ ਗੁਰਬਾਣੀ ਦੀ ਪੰਕਤੀ ਨਹੀਂ ਗੀ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਇਸ਼ਾਰਾ ਕੀਤਾ ਰਾਗੀ ਸਿੱਖਾਂ ਨੂੰ ਕਿ ਭਾਈ ਸ਼ਬਦ ਬੰਦ ਕਰ ਦਿਓ। ਪੁੱਛਿਆ ਮਾਰੇ ਕਾਰਨ ਕੀ ਹੈ? ਕਹਿਣ ਲੱਗੇ ਕੱਚੀਆਂ ਕਵਿਤਾਵਾਂ ਕੱਚਿਆਂ ਨੇ ਲਿਖੀਆਂ, ਪੜ੍ਹਨ ਵਾਲੇ ਕੱਚੇ ਹੋ ਜਾਣਗੇ। ਅਤੇ ਭਾਈ ਗੁਰਦਾਸ ਜੀ ਨੂੰ ਸੱਦਿਆ ਮਹਾਰਾਜ ਸੱਚੇ ਪਾਤਸ਼ਾਹ ਨੇ, ਬੇਨਤੀ ਕਰਾਂ ਭਾਈ ਗੁਰਦਾਸ ਜੀ ਬੀਬੀ ਭਾਨੀ ਜੀ ਦੇ ਚਾਚਾ ਜੀ ਦੇ ਪੁੱਤ ਨੇ, ਸੋ ਗੁਰੂ ਅਰਜਨ ਦੇਵ ਸਾਹਿਬ ਦੇ ਮਾਮਾ ਜੀ ਲੱਗੇ। ਭਾਈ ਗੁਰਦਾਸ ਜੀ ਨੂੰ ਸੱਦਿਆ, ਭਾਈ ਗੁਰਦਾਸ ਜੀ ਮੀਣਿਆਂ ਨੇ ਬਹੁਤ ਸਾਰੀਆਂ ਕਵਿਤਾਵਾਂ ਰਲ ਗੱਡ ਕਰ ਦਿੱਤੀਆਂ, ਇਹਨਾਂ ਨੂੰ ਵੱਖ ਕਰੀਏ। ਫਿਰ ਗੁਰੂ ਅਰਜਨ ਦੇਵ ਜੀ ਨੇ ਹੁਕਮਨਾਮੇ ਜਾਰੀ ਕੀਤੇ, ਬਾਣੀ ਇਕੱਤਰ ਕਰਨ ਲੱਗੇ, ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲਿਆਂਦੀਆਂ, ਰਾਮਸਰ ਸਾਹਿਬ ਦਾ ਸਥਾਨ ਚੁਣਿਆ ਅਤੇ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਾਣੀ ਲਿਖਣੀ ਆਰੰਭ ਕੀਤੀ ਹੈ। ਜਿਹੜੀਆਂ ਜਿਹੜੀਆਂ ਕਵਿਤਾਵਾਂ ਕੱਚੀਆਂ ਸੀ ਮਹਾਰਾਜ ਨੇ ਪਾਸੇ ਕਰ ਦਿੱਤੀਆਂ, ਜਲ ਪ੍ਰਵਾਹ ਕਰਤੀਆਂ, ਸੱਚੀ ਪਵਿੱਤਰ ਅੰਮ੍ਰਿਤ ਮਿੱਠੀ ਬਾਣੀ ਜਿਹੜੀ ਸੱਚੇ ਪਾਤਸ਼ਾਹ ਨੇ ਇਕੱਤਰ ਕੀਤੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ, ਜਦੋਂ ਆਪਾਂ ਸ੍ਰੀ ਜਪਜੀ ਸਾਹਿਬ, ਰਹਿਰਾ ਸਾਹਿਬ, ਸੋਹਿਲਾ ਸਾਹਿਬ, ਇਹ ਨਿਤਨੇਮ ਦੀਆਂ ਬਾਣੀਆਂ, ਬਾਅਦ ਵਿੱਚ ਰਾਗਾਂ ਦੀ ਰਮਤ ਹੁੰਦੀ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਰਾਗਾਂ ਵਿੱਚੋਂ ਪ੍ਰਮੁੱਖ ਰਾਗ ਮਹਾਰਾਜ ਨੇ ਸ੍ਰੀ ਰਾਗ ਨੂੰ ਰੱਖਿਆ ਮਹਾਰਾਜ ਜੀ ਨੇ। ਸ੍ਰੀ ਰਾਗ ਤੋਂ ਲੈ ਕੇ ਅਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਭਾਤੀ ਰਾਗ ਤੱਕ ਬਾਣੀ ਲਿਖਵਾਈ ਹੈ। ਹੁਣ ਮੈਂ ਬੇਨਤੀ ਕਰਦਾ ਕਿ ਜੈ ਜਵੰਤੀ ਨਾਮ ਕਿਉਂ ਨਹੀਂ ਲਿਆ ਮੈਂ? ਜਦਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਸ੍ਰੀ ਰਾਗ ਤੋਂ ਲੈ ਕੇ ਜੈ ਜਵੰਤੀ ਰਾਗ ਤੱਕ 31 ਰਾਗ ਹੈ। ਪਰ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਗੁਰੂ ਅਰਜਨ ਦੇਵ ਜੀ ਨੇ ਲਿਖਾਈ ਹੈ, ਭਾਈ ਗੁਰਦਾਸ ਜੀ ਨੇ ਲਿਖੀ, ਉਹ 'ਚ ਪ੍ਰਭਾਤੀ ਰਾਗ ਜੈ ਜਵੰਤੀ ਰਾਗ ਹੈ ਨਹੀਂ। ਕਿਉਂ? ਕਿਉਂਕਿ ਉਹ ਨਰੋਲ ਰਾਗ ਗੁਰੂ ਤੇਗ ਬਹਾਦਰ ਸਾਹਿਬ ਦਾ, ਅਤੇ ਗੁਰੂ ਅਰਜਨ ਦੇਵ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੀ ਨਹੀਂ ਸੀ ਹੋਇਆ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਵਿਖੇ ਜਾ ਕੇ ਅਤੇ ਆਪਣੇ ਪਿਤਾ ਜੀ ਦੀ ਬਾਣੀ ਜਿਹੜੀ ਹੈ ਦਰਜ ਕੀਤੀ ਹੈ। 15 ਰਾਗਾਂ ਵਿੱਚ 59 ਸ਼ਬਦ ਔਰ 57 ਭੋਗ ਦੇ ਸਲੋਕ, 116 ਸਲੋਕ ਟੋਟਲ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਦੂਸਰੀ ਬੇਨਤੀ, 219 ਅੰਗ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਨਹੀਂ। 219 ਅੰਗ ਤੋਂ ਗੌੜੀ ਰਾਗ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਰੰਭ ਹੁੰਦੀ ਹੈ ਔਰ ਭੋਗ ਦੇ ਸਲੋਕਾਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। ਅਤੇ ਬੇਨਤੀ ਕਰ ਰਿਹਾ ਸੀ 31 ਰਾਗ ਹੋ ਗਏ, ਜੈ ਜਵੰਤੀ ਰਾਗ 31 ਰਾਗ ਹੈ। ਇਸ ਤੋਂ ਪਿੱਛੋਂ ਮਹਾਰਾਜ ਨੇ ਰਾਗਾਂ ਤੋਂ ਆਜ਼ਾਦ ਬਾਣੀ ਲਿਖੀ ਹੈ। ਸਹਿਸਕ੍ਰਿਤੀ ਮਹੱਲਾ ਪਹਿਲਾ, ਸਹਿਸਕ੍ਰਿਤੀ ਮਹੱਲਾ ਪੰਜਵਾਂ, ਗਾਥਾ ਮਹੱਲਾ ਪੰਜਵਾਂ, ਹੁਣੇ ਮਹੱਲਾ ਪੰਜਵਾਂ, ਚੌ ਬੋਲੇ ਮਹੱਲਾ ਪੰਜਵਾਂ। ਚੌ ਬੋਲੇ ਬਾਣੀ, ਚੌ ਬੋਲੇ ਪਿਆਰੇ, ਇਹ ਪ੍ਰਕਰਨ ਦਾ ਨਾਮ ਹੈ। ਅਤੇ ਚੌ ਬੋਲੇ ਦਾ ਮਤਲਬ ਚਾਰ ਗੁਰਸਿੱਖਾਂ ਦੇ ਇਹ ਜ਼ਿਕਰ ਆਏ ਨੇ, ਸੰਮਨ, ਮੁੱਸਨ, ਪਤੰਗ ਅਤੇ ਜਮਾਲ, ਜਿਹੜੀ ਚੌ ਬੋਲੇ ਬਾਣੀ ਹੈ ਨਾ। ਚਾਰ ਗੁਰਸਿੱਖਾਂ ਦਾ ਜ਼ਿਕਰ ਇਹ 'ਚ ਮਹਾਰਾਜ ਨੇ ਕੀਤਾ ਹੈ। ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋ ਹੋਤੀ ਸ਼ਾਟ, ਰਾਵਣ ਹੋਤੇ ਸੋ ਰੰਕਨੇ ਜਿਨ ਸਿਰ ਦੀਨੇ ਕਾਟ। ਅਤੇ ਸਮਾਪਤੀ 'ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਨਾਨਕ ਅਦਮ ਪਤੰਗ, ਇੱਕ ਭਾਈ ਜਮਾਲ ਜੀ, ਇੱਕ ਭਾਈ ਪਤੰਗ ਜੀ। ਚੌ ਬੋਲੇ ਤੋਂ ਪਿੱਛੋਂ ਮਹਾਰਾਜ ਜੀ ਨੇ ਭਗਤ ਕਬੀਰ ਜੀ ਦੇ ਸਲੋਕ, ਭਗਤ ਫਰੀਦ ਸਾਹਿਬ ਜੀ ਦੇ ਸਲੋਕ, ਸੋਈਏ ਮੁੱਖ ਵਾਕ ਮਹੱਲਾ ਪੰਜਵਾਂ, ਸੋਈਏ
ਸੋ ਭੱਟਾਂ ਦੇ ਅੱਗੇ ਆਰੰਭ ਹੁੰਦੇ ਨੇ। ਸਵਈਏ ਮਹੱਲੇ ਪਹਿਲੇ ਕਿ ਧਿਆਨ ਦਿਓ, ਜਿਹੜੀਆਂ ਸੰਗਤਾਂ ਸਹਿਜ ਪਾਠ ਕਰਦੀਆਂ ਅਤੇ ਜਿਨ੍ਹਾਂ ਨੇ ਸੰਥਿਆ ਕੀਤੀ ਗੁਰੂ ਦੇ ਪਿਆਰਿਆਂ ਕੋਲ, ਉਹਨਾਂ ਨੂੰ ਪਤਾ ਹੋਵੇਗਾ। ਜਦੋਂ ਆਪਾਂ ਸਵਈਏ ਪੜ੍ਹਦੇ ਹਾਂ ਭੱਟਾਂ ਦੇ, ਉਹ 'ਚ ਲਿਖਿਆ ਹੁੰਦਾ ਸਵਈਏ ਮਹੱਲੇ ਪਹਿਲੇ ਕੇ ਦੇ ਅੱਗੇ ਏਕਾ ਪਾਇਆ ਹੁੰਦਾ, ਏਕਾ ਨਹੀਂ ਬੋਲਣਾ। ਸਵਈਏ ਮਹੱਲੇ ਦੂਜੇ ਕੇ ਦੇ ਅਗਲੇ ਬੰਨੇ ਦੋ ਪਾਇਆ ਹੁੰਦਾ, ਉਹ ਦੋ ਨਹੀਂ ਬੋਲਣਾ। ਇਸੇ ਤਰ੍ਹਾਂ ਤੀਜੇ ਕੇ ਉਹਦੇ ਅਗਲੇ ਤਿੰਨ ਪਾਇਆ, ਉਹ ਤੇ ਆ ਜਿਹੜਾ ਅਗਲਾ ਲਿਖਤੀ ਅੱਖਰਾਂ 'ਚ ਹੈ ਜਿਹੜਾ ਗਿਣਤ 'ਚ, ਉਹ ਨਹੀਂ ਬੋਲਣਾ। ਇੱਦਾਂ ਚੌਥੇ ਮਹੱਲੇ ਦੇ, ਪੰਜਵੇਂ ਮਹੱਲੇ ਦੇ ਸਈਏ ਉਚਾਰਨ ਕੀਤੇ ਨੇ। ਫਿਰ ਭੋਗ ਦੇ ਸਲੋਕ, ਪਿਛਮ ਮੰਦਾਵਣੀ ਮੋਹਰ, ਸ਼ੁਕਰ ਪਰਮਾਤਮਾ ਦਾ ਤੇਰਾ ਕੀਤਾ ਜਾਤੋ ਨਾਹੀ, ਅਤੇ ਅਖੀਰ ਦੇ ਉੱਤੇ ਮਾਰੇ ਰਾਗਾਂ ਦੀ ਲੜੀ ਲਿਖੀ ਹੈ ਸੱਚੇ ਪਾਤਸ਼ਾਹ ਨੇ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ। ਇਹ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਨ ਬਖਸ਼ਿਸ਼ ਹੈ ਅਤੇ ਨਾਨਾ ਗੁਰੂ ਜੀ ਦੇ ਦਿੱਤੇ ਹੋਏ ਇਹ ਵਰਦਾਨ ਨੇ ਪਿਆਰਿਓ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮਹਾਨ ਪਰਉਪਕਾਰ ਦੇ ਕਾਰਜ ਕੀਤੇ ਆ। ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਸਾਡੇ 'ਤੇ ਬਖਸ਼ਾਂ ਕੀਤੀਆਂ ਨੇ, ਪ੍ਰਕਾਸ਼ ਕੀਤਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੱਚਖੰਡ ਹਰਿਮੰਦਰ ਸਾਹਿਬ ਵਿਖੇ। ਅਤੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੈ, ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਖੋਲ੍ਹੋ ਗ੍ਰੰਥ, ਆਵਾਜ਼ ਲਿਹੋ ਸੋ ਸੁਣੇ ਸਭ ਪੰਥ। ਕਹਿ ਲੱਗੇ ਬਾਬਾ ਜੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਉੱਚੀ ਆਵਾਜ਼ 'ਚ ਹੁਕਮਨਾਮਾ ਲਵੋ, ਸਾਰਾ ਪੰਥ ਸੁਣੇ। ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਤਸੰਗੀਓ, ਇਹ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ। ਇਹਦੇ ਦੌਰਾਨ ਕੁਝ ਨਾਮ ਧਾਰੀਕ ਭਗਤ ਆਏ ਲਾਹੌਰ ਤੋਂ, ਕਾਨਾ, ਪੀਲੂ, ਛੱਜੂ ਅਤੇ ਸਤਸੰਗੀਓ, ਇਹਨਾਂ ਦੇ ਜ਼ਿਕਰ ਮਿਲਦਾ ਹੈ। ਸੋ ਇਹ ਜਿਹੜੇ ਆਏ ਸੀ ਸ਼ਾਹ ਹੁਸੈਨ ਵਰਗੇ, ਇਹ ਚਾਰ ਜਾਣੇ ਆਏ ਸੀ। ਇਹਨਾਂ ਵਿੱਚੋਂ ਜਿਹੜਾ ਕਾਨਾ ਸੀ, ਇਹ ਚੰਦੂ ਪਾਪੀ ਦੇ ਤਾਏ ਦਾ ਪੁੱਤ ਸੀ। ਸੋ ਇਹ ਸਾਜਿਸ਼ ਦੇ ਅਧੀਨ ਆਏ। ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ, ਜਿਹੜੇ ਦੁਨੀਆਂ ਤੋਂ ਮਰ ਮਿਟ ਗਏ ਭਗਤ, ਉਹਨਾਂ ਦੀ ਬਾਣੀ ਲਿਖਤੀ ਸਾਡੀ ਕਿਉਂ ਨਹੀਂ ਲਿਖੀ? ਭਾਵ ਕਿ ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ, ਭਗਤ ਨਾਮਦੇਵ ਜੀ ਦੁਨੀਆਂ ਤੋਂ ਚਲੇ ਗਏ, ਉਹਨਾਂ ਦੇ ਬਚਨ ਤਾਂ ਲਿਖਤੇ ਤੇ ਸਾਡੇ ਬਚਨ? ਅਤੇ ਗੁਰੂ ਜੀ ਕਹਿੰਦੇ ਆਪਣੀ ਤੁਸੀਂ ਬੋਲੋ ਕਵਿਤਾ, ਕੀ ਬੋਲਦੇ ਹੋ? ਉਹਨਾਂ ਆਪੋ ਆਪਣੀਆਂ ਕਵਿਤਾਵਾਂ ਬੋਲੀਆਂ। ਮਹਾਰਾਜ ਕਹਿੰਦੇ ਨਹੀਂ, ਇਹ ਗੁਰਮਤ ਅਨੁਸਾਰ ਨਹੀਂ ਗੀਆਂ, ਇਹ ਨਹੀਂ ਲਿਖੀਆਂ ਜਾ ਸਕਦੀਆਂ। ਅਤੇ ਸਤਸੰਗ ਊਲ ਜਲੂਲ ਬੋਲਦੇ ਹੋਏ ਚਲੇ ਗਏ। ਪਰ ਉਹ ਵਿਚਾਰ, ਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਗੁਰਮਤ ਅਨੁਸਾਰ ਇੱਕ ਅੱਖਰ ਵੀ ਜਿਹੜਾ ਹੈ ਮਹਾਰਾਜ ਜੀ ਨੇ ਵੱਧ ਘੱਟ ਨਹੀਂ ਲਿਖਿਆ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਬੇਨਤੀ ਕਰਦੇ, ਭਗਤ ਸੂਰਦਾਸ ਜੀ ਦੀ ਇੱਕ ਪੰਗਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਸਾਰੰਗ ਰਾਗ ਦੇ ਵਿੱਚ, ਛਾਟ ਮਨ ਹਰ ਵਿਮੁੱਖ ਕੋ ਸੰਗ। ਕੇਵਲ ਇੰਨੀ ਪੰਗਤੀ ਗੁਰੂ ਗ੍ਰੰਥ ਸਾਹਿਬ ਸੂਰਦਾਸ ਜੀ ਦੀ। ਬਾਕੀ ਉਹਨਾਂ ਦੇ ਨਾਮ ਉੱਤੇ ਗੁਰੂ ਅਰਜਨ ਦੇਵ ਜੀ ਨੇ ਮਹੱਲਾ ਪੰਜਵਾਂ ਸੂਰਦਾਸ ਦੇ ਸਿਰਲੇਖ ਹੇਠ ਸ਼ਬਦ ਉਚਾਰਿਆ ਹੈ। ਇਸ ਲਈ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ਼ ਸਾਜਿਸ਼ਾਂ ਰਚੀਆਂ ਗਈਆਂ ਅਤੇ ਬੇਨਤੀ ਕੀਤੀ ਸੀ, ਉਹਦੇ ਵਿੱਚੋਂ ਇੱਕ ਇਹ ਵੀ ਸਾਜਿਸ਼ ਸੀ ਕਿ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮਹਾਨ ਸਰੂਪ ਤਿਆਰ ਕੀਤਾ, ਇਹਦੇ ਵਿੱਚ ਇਸਲਾਮ ਦੀ ਤੁਹੀਨ ਕੀਤੀ ਗਈ ਹੈ, ਇਹਦੇ ਵਿੱਚ ਕਾਜ਼ੀਆਂ ਮੌਲਾਨਿਆਂ ਦੇ ਬਾਰੇ ਲਿਖਿਆ ਗਿਆ ਹੈ ਗਲਤ, ਪੰਡਿਤਾਂ ਦੇ ਬਾਰੇ ਲਿਖਿਆ ਗਿਆ ਗਲਤ। ਬੇਨਤੀ ਕਰ, ਗਲਤ ਕੁਛ ਨਹੀਂ ਲਿਖਿਆ। ਸੱਚੇ ਪਾਤਸ਼ਾਹ ਜਿਹੜੇ ਕਰਮ ਕਾਂਡ ਸੀ, ਪਖੰਡਵਾਦ ਸੀ, ਉਹਦਾ ਮਹਾਰਾਜ ਜੀ ਨੇ ਖੰਡਨ ਕੀਤਾ ਬਾਣੀ ਦੇ ਵਿੱਚ। ਮੁਸਲਮਾਨ ਮੋਮ ਦਿਲ ਹੋਵੇ, ਜਿਹੜਾ ਮੁਸਲਮਾਨ ਹੈ ਉਹਦਾ ਮੋਮ ਵਰਗਾ ਦਿਲ ਹੋਵੇ, ਕੋਮਲ ਦਿਲ ਹੋਵੇ। ਨਮਾਜ਼ਾਂ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ, ਪੰਜ ਨਮਾਜ਼ਾਂ ਪੰਜ ਵਕਤ, ਪੰਜੇ ਪੰਜਾਂ ਨਾਓ, ਪੰਜ ਨਮਾਜ਼ਾਂ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ। ਮਤਲਬ ਅਸਲੀਅਤ ਲਿਖੀ ਹੈ, ਪਖੰਡਵਾਦ ਦਾ ਮਾਰੀ ਨੇ ਖੰਡਰ ਕੀਤਾ ਆ ਸੱਚੇ ਪਾਤਸ਼ਾਹ ਨੇ। ਇਹ ਵੀ ਸ਼ਿਕਾਇਤਾਂ ਜਿਹੜੀ ਅਸੀਂ ਲਾਹੌਰ ਸਮੇਂ ਸਮੇਂ 'ਤੇ ਜਾਂਦੀ ਆ ਰਹੀ ਹੈ, ਗੁਰੂ ਅਮਰਦਾਸ ਜੀ ਦੇ ਵੇਲੇ ਵੀ ਗਈ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਵੀ ਸ਼ਿਕਾਇਤਾਂ ਗਈਆਂ। ਉੱਧਰ ਬਾਬਾ ਪ੍ਰਿਥੀ ਚੰਦ ਵੀ ਹੱਥ ਪੈਰ ਮਾਰਦਾ ਰਿਹਾ, ਗੁਰਤਾ ਗੱਦੀ ਮੈਨੂੰ ਮਿਲ ਜਾਏ। ਉੱਧਰ ਸਤਸੰਗੇ ਧਰਮ ਦੇ ਠੇਕੇਦਾਰ ਜਿਹੜੇ ਸੀ, ਕਾਜੀ ਮਲਾਨੇ ਬ੍ਰਾਹਮਣ, ਇਹਨਾਂ ਵੀ ਸ਼ਿਕਾਇਤਾਂ ਕੀਤੀਆਂ। ਇੱਕ ਸੰਸਥਾ ਖੜੀ ਕੀਤੀ ਸੀ ਅਕਬਰ ਨੇ ਸਲਾਕੁਲ, ਸਤਸੰਗੀਓ ਇਹਦਾ ਕਰਮ ਸੀ ਕਿ ਇਸਲਾਮ ਦਾ ਪ੍ਰਚਾਰ ਕਰਨਾ। ਜਹਾਂਗੀਰ ਜਿਹੜਾ ਕੱਟੜ ਇੱਕ ਤਵਸਬੀ ਮੁਸਲਮਾਨ ਸੀ, ਇਹ ਸੁਪਨੇ ਲੈਂਦਾ ਸੀ ਸਾਰੇ ਹਿੰਦੁਸਤਾਨ 'ਚ ਇਸਲਾਮ ਹੀ ਹੋਵੇ। ਇਹਨੇ ਇੱਕ ਨਕਸ਼ ਇੱਕ ਸੰਸਥਾ ਖੜੀ ਕੀਤੀ ਨਕਸ਼ਬੰਦੀ।
ਇਹਦਾ ਕੰਮ ਸੀ ਘਰ ਘਰ ਵਿੱਚ ਇਸਲਾਮ ਨੂੰ ਪਹੁੰਚਾਉਣਾ। ਇਹਦਾ ਮੁਖੀ ਬਣਾਇਆ ਗਿਆ ਅਹਿਮਦ ਸਾਹ ਸਰਹੱਦੀ ਨੂੰ। ਸੋ ਸਤਸੰਗੀਓ, ਇਹਨਾਂ ਵੀ ਬੜੀਆਂ ਸ਼ਿਕਾਇਤਾਂ ਕੀਤੀਆਂ ਗੁਰੂ ਜੀ ਦੇ ਖਿਲਾਫ। ਉਹਦੇ ਰਿਸ਼ਤੇ ਦੀ ਗੱਲ ਚੱਲੀ ਤੇ ਚੰਦੂ ਪਾਪੀ ਜਿਹੜਾ ਸੀ ਉਹਦੀ ਧੀ ਸਦਾ ਕੌਰ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਹੋ ਗਿਆ ਤੇ ਚੰਦੂ ਨੂੰ ਜਦੋਂ ਪਤਾ ਲੱਗਿਆ ਕਹਿਣ ਲੱਗਾ ਬਹੁਤ ਮਾੜੀ ਕੀਤੀ ਜੇ, ਫਕੀਰਾਂ ਦੇ ਘਰ ਸਾਡੀ ਕੁੜੀ ਵਿਆਹਤੀ ਚਬਾਰੇ ਦੀ ਇੱਟ ਮੋਰੀ ਨੂੰ ਲਾ ਤੀ। ਗੁਰੂ ਜੀ ਨੂੰ ਪਤਾ ਲੱਗਿਆ ਤੇ ਮਹਾਰਾਜ ਨੇ ਸੰਗਤ ਦਾ ਸੋ ਬੇਨਤੀ ਸੰਗਤ ਦੀ ਪ੍ਰਮਾਣ ਕਰਦੇ ਰਿਸ਼ਤਾ ਨਾ ਮਨਜ਼ੂਰ ਕਰ ਦਿੱਤਾ। ਕਹਿੰਦੇ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਜੋ ਕੁਛ ਇਹ ਬੋਲਿਆ ਗੁਰੂ ਘਰ ਦੇ ਖਿਲਾਫ਼ ਬੋਲਿਆ, ਗੁਰੂ ਨਾਨਕ ਦੇਵ ਦੇ ਘਰ ਨੂੰ ਨੀਵਾਂ ਕਿਹਾ, ਇਹ ਰਿਸ਼ਤਾ ਪ੍ਰਮਾਣ ਨਹੀਂ ਕਰਾਂਗੇ। ਕੋਈ ਗਰੀਬ ਸਿੱਖ ਸਾਡੇ ਵਰਗਾ ਕੋਈ ਨਿਮਾਣਾ ਸਿੱਖ ਹੋਏਗਾ ਤੇ ਰਿਸ਼ਤਾ ਦੇ ਦੇਵੇਗਾ। ਉਸੇ ਸਮੇਂ ਡੱਲਾ ਨਿਵਾਸੀ ਸਤਸਿੰਘ ਗੁਰੂ ਮਹਾਰਾਜ ਦੇ ਹਜ਼ੂਰ ਗੁਰੂ ਦਾ ਸਿੱਖ ਬੈਠਾ ਸੀ, ਉਹਨੇ ਬੇਨਤੀ ਕੀਤੀ ਮਹਾਰਾਜ ਮੇਰੀ ਧੀ ਦਾ ਰਿਸ਼ਤਾ ਪ੍ਰਮਾਣ ਕਰੋ। ਇਹ ਮੁੱਢ ਕਿੱਥੋਂ ਬੱਝਾ? ਇਕਰਾ ਭਾਈ ਪਾਰੋ ਜੀ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਸਾਡਾ ਅਤੇ ਤੁਹਾਡਾ ਜਿਹੜਾ ਸੰਬੰਧ ਹੈ ਪਰਿਵਾਰਕ ਰਿਸ਼ਤੇਦਾਰੀ ਵਿੱਚ ਬਦਲ ਜਾਏ। ਗੁਰੂ ਜੀ ਕਹਿੰਦੇ ਜ਼ਰੂਰ ਬਦਲੇਗਾ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਗੁਰੂ ਘਰ ਦੇ ਨਾਲ ਜਿਹੜਾ ਹੈ ਰਿਸ਼ਤਾ ਬਣੇਗਾ। ਸੋ ਭਾਈ ਪਾਰੋ ਜੀ ਦੀ ਪੋਤਰੀ ਧੰਨ ਮਾਤਾ ਦਮੋਦਰੀ ਜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਇਆ, ਆਨੰਦ ਕਾਰਜ ਹੋਇਆ। ਮਤਲਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹੁਰੇ ਸਤਸੰਗੀ ਡੱਲਾ ਪਿੰਡ ਹੈ ਸੁਲਤਾਨਪੁਰ ਲੋਧੀ ਦੇ ਨੇੜੇ, ਭਾਈ ਪਾਰੋ ਜੀ ਦੀ ਪੋਤਰੀ ਜਿਹੜੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਵਿਆਹੀ ਗਈ। ਮਤਲਬ ਹੈ ਕਿ ਇਸ ਤਰੀਕੇ ਨਾਲ ਚੰਦੂ ਵੀ ਗੁਰੂ ਮਹਾਰਾਜ ਨਾਲ ਇੱਕ ਵੈਰ ਰੱਖਦਾ ਸੀ, ਜਹਾਂਗੀਰ ਦਾ ਵੈਰ ਸੀ, ਮੁਰਤਜਾ ਖਾਨ ਲਾਹੌਰ ਦਾ ਸੂਬੇਦਾਰ ਸੀ, ਅਹਿਮਦ ਬੁਖਾਰੀ ਇਹਦਾ ਨਾਮ ਹੈ, ਇਹਨੂੰ ਖਿਤਾਬ ਦਿੱਤਾ ਗਿਆ ਸੀ ਮੁਰਤਜਾ ਖਾਨ। ਇਹ ਗਵਰਨਰ ਸੀ ਉਸ ਵੇਲੇ, ਸੂਬੇਦਾਰ ਸੀ ਲਾਹੌਰ ਦਾ, ਇਹ ਵੀ ਗੁਰੂ ਅਰਜਨ ਦੇਵ ਦੇ ਬਹੁਤ ਖਿਲਾਫ਼ ਸੀ। ਇਸ ਤਰੀਕੇ ਨਾਲ ਸਾਰੇ ਕਾਰਨ ਬਣ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਅੰਤ ਨੂੰ ਗ੍ਰਿਫਤਾਰ ਕੀਤਾ ਗਿਆ। ਅਸਹਿ ਅਤੇ ਅਕਹਿਤ ਸੀਏ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਲਾਹੌਰ ਸ਼ਹਿਰੇ ਸ਼ਹੀਦ ਕਰ ਦਿੱਤਾ ਗਿਆ। ਸਿੱਖ ਆਏ ਨੇ, ਪੰਜ ਸਿੱਖ ਗੁਰੂ ਜੀ ਦੇ ਨਾਲ ਗਏ ਸੀ, ਕੱਲ੍ਹ ਵੀ ਬੇਨਤੀ ਕੀਤੀ ਹੈ, ਜਿਹਦੇ 'ਚ ਭਾਈ ਬਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ ਅਤੇ ਭਾਈ ਪੈੜਾ ਜੀ। ਇਹਨਾਂ ਸਿੱਖਾਂ 'ਤੇ ਬੜਾ ਤਸੱਦਦ ਹੋਇਆ ਸੀ, ਇਹਨਾਂ ਨੂੰ ਛੱਡ ਦਿੱਤਾ ਗਿਆ, ਵਾਪਸ ਆਏ ਨੇ। ਇਹਨਾਂ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰੀ ਵਾਰਤਾ ਦੱਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਬਖਸ਼ਿਸ਼ਾਂ ਕੀਤੀਆਂ, ਆਪਣੇ ਪਿਤਾ ਜੀ ਦਾ ਜਿਹੜਾ ਅੰਤਮ ਭੋਗ ਅਰਦਾਸ ਕਰਾਉਣ ਵਾਸਤੇ ਮਹਾਰਾਜ ਨੇ ਪ੍ਰੋਗਰਾਮ ਕੀਤਾ। ਉਹ 'ਚ ਬਕਾਇਦਾ ਸੰਗਤਾਂ ਦਾ ਇਕੱਠ ਹੋਇਆ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਲਾਨ ਕੀਤਾ ਸੀ, ਇੱਕ ਨਾ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਮਹਾਰਾਜ ਸਰਕਾਰ ਤੁਹਾਨੂੰ ਸ਼ਹੀਦ ਕਰਨਾ ਚਾਹੁੰਦੀ ਹੈ, ਸ਼ਸਤਰ ਵਿੱਦਿਆ ਤੁਹਾਨੂੰ ਆਉਂਦੀ ਹੈ, ਘੋੜ ਸਵਾਰੀ ਤੁਹਾਨੂੰ ਆਉਂਦੀ ਹੈ, ਬਹੁਤ ਸਾਰੇ ਸਿੱਖ ਜਿਹੜੇ ਸ਼ਸਤਰਧਾਰੀ ਇਹਨਾਂ ਦੇ ਆਪਾਂ ਮੁਕਾਬਲਾ ਕਰੀਏ। ਗੁਰੂ ਜੀ ਕਹਿੰਦੇ ਨਹੀਂ, ਅਸੀਂ ਸ਼ਾਂਤਮਈ ਲੈ ਕੇ ਸ਼ਹੀਦੀ ਦੇਵਾਂਗੇ ਅਤੇ ਛੇਵੇਂ ਜਾਮੇ ਵਿੱਚ ਜੰਗ ਕਰਾਂਗੇ ਅਸੀਂ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਹੈ, ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਆਓ ਗੁਰਦਾਸ ਬਣਾਇਓ। ਕਿਸੇ ਵੀ ਰਾਜ ਮਿਸਤਰੀ ਨੇ ਹੱਥ ਨਹੀਂ ਲਾਇਆ, ਇੱਕ ਤਖ਼ਤ ਬਣਾਇਆ ਪਿਆਰੇ ਤਖ਼ਤ, ਜਿਹੜਾ ਤਖ਼ਤ ਸੀ 12 ਫੁੱਟ ਉੱਚਾ ਬਣਾਇਆ ਧਰਤੀ ਤੋਂ, ਇਹਦਾ ਨਾਂ ਰੱਖਿਆ ਅਕਾਲ ਬੁੰਗਾ। ਇਹਦੇ ਉੱਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਲਾਨ ਕੀਤਾ ਕਿ ਜਿਹਨੇ ਜਿਹਨੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ ਉਹ ਤੋਂ ਬਦਲਾ ਲਵਾਂਗੇ। ਸਿੱਖਾਂ ਨੂੰ ਕਿਹਾ ਕਿ ਭਾਈ ਸ਼ਸਤਰਾਂ ਦੀ ਹੁਣ ਭੇਟ ਲਿਆਇਆ ਕਰੋ, ਮਾਇਆ ਨਹੀਂ ਭੇਟ ਕਰਨੀ, ਭੇਟ ਕਰਨੀ ਤਾਂ ਸ਼ਸਤਰ ਚੰਗੇ ਤੋਂ ਚੰਗਾ ਲਿਆਓ, ਘੋੜਾ ਚੰਗੇ ਤੋਂ ਚੰਗਾ ਲਿਆਓ, ਜਵਾਨੀਆਂ ਭੇਟ ਕਰੋ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਐਲਾਨ ਕੀਤਾ ਸੀ ਚੰਦੂ ਪਾਪੀ ਨੂੰ ਨੱਕ 'ਚ ਨਕੇਲ ਪਾਵਾਂਗੇ। ਚੜ੍ਹਦੀ ਕਲਾ ਵਾਲੇ ਸਿੱਖਾਂ ਦੇ ਮਨ 'ਚ ਵਿਸ਼ਵਾਸ ਸੀ ਗੁਰੂ ਜੀ ਨੇ ਨਕੇਲ ਪਾ ਦੇਣੀ ਹੈ। ਜਿਹੜੇ ਢਿੱਲੜ ਸਿੱਖ ਸੀ, ਵਿਸ਼ਵਾਸ ਜਿਹਨਾਂ ਦੇ ਮਨ 'ਚ ਨਹੀਂ ਸੀ, ਆਹੇ ਬਗਾਹੇ ਆਸੇ ਪਾਸੇ ਗੱਲਾਂ ਕਰਦੇ ਨੇ। ਜਵਾਨੀ ਵਿੱਚ ਗੁਰੂ ਜੀ ਨੇ ਇਹ ਐਲਾਨ ਕਰ ਦਿੱਤਾ, ਫੜਨਾ ਸੌਖਾ ਕਦੇ ਚੰਦੂ ਨੂੰ? ਫਾਈਨਾਂਸ ਮਿਨਿਸਟਰ ਮਿਨਿਸਟਰ ਹੈ, ਖਜ਼ਾਨਾ ਮੰਤਰੀ ਹੈ ਜਹਾਂਗੀਰ ਦਾ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਐਸੀ ਕਲਾ ਘੁਮਾਈ ਕਿ ਚੰਦੂ ਜਿਹੜਾ ਸੀ ਇਹਨੂੰ ਪਕੜ ਕੇ ਦੇ ਨੱਕ 'ਚ ਨਕੇਲ ਪਾ ਦਿੱਤੀ ਪਿਆਰਿਓ। ਇਸ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਆਪਾਂ ਸ਼ਰਧਾ ਪਿਆਰ ਨਾਲ ਆਉਣ ਵਾਲੇ ਦਿਨਾਂ 'ਚ। ਅਤੇ ਜਦੋਂ 1984 ਦੇ ਵਿੱਚ ਹਮਲਾ ਹੋਇਆ ਸੀ, ਉਸ ਦਿਨ 3 ਜੁਲਾਈ ਨੂੰ 3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ।
ਤੇ ਬੇਨਤੀ ਕਰਿਆ ਸਤਸੰਗ ਜੀ ਉਹ ਹਾੜ ਸੁਦੀ ਚਾਰ ਨੂੰ ਆਉਂਦਾ ਹੈ, ਹਾੜ ਸੁਦੀ ਚਾਰ ਜਦੋਂ ਮਰਜ਼ੀ ਆ ਜੇ ਉਹ ਸਤਸੰਗ ਜੀ ਉਹ ਜੁਲਾਈ ਵਿੱਚ ਵੀ ਆ ਸਕਦੀ, ਜੂਨ ਦੇ ਵਿੱਚ ਵੀ ਆ ਸਕਦੀ ਹੈ। ਇਸ ਲਈ ਇਹ ਗੁਰਪੁਰਬ ਅਗਾਂਹ ਪਿਛਾਂ ਹੁੰਦੇ ਰਹਿੰਦੇ ਨੇ ਕਿਉਂਕਿ ਇਹ ਚੰਦਰਮਾ ਦੀ ਥਿੱਤ ਦੇ ਅਨੁਸਾਰ ਮਨਾਏ ਜਾਂਦੇ ਨੇ, ਸੁਦੀ ਅਤੇ ਵਧੀ ਦੇ ਹਿਸਾਬ ਨਾਲ। ਹੁਣ ਅੱਗੇ ਬੇਨਤੀ ਕਰਾਂਗਾ ਕਿ 1984 ਦਾ ਜਿਹੜਾ ਇਹ ਘੱਲੂਘਾਰ ਸੀ ਇਹਦਾ ਮੁੱਢ ਕਿਵੇਂ ਬੱਝਿਆ। ਸਤਸੰਗੀ ਉਹ ਵਾਰ ਵਾਰ ਸਿੱਖਾਂ ਨਾਲ ਵਿਤਕਰੇ ਕੀਤੇ ਗਏ, ਸਾਡਾ ਪਾਣੀ ਜਿਹੜਾ ਸੀ ਗੁਆਂਢੀ ਸੂਬਿਆਂ ਨੂੰ ਦੇ ਦਿੱਤਾ ਗਿਆ ਔਰ ਸਾਡਾ ਜਿਹੜਾ ਸੀ ਵਾਰ ਲਗਾਤਾਰ ਪੰਜਾਬ ਨੂੰ ਮਤਰੇਈ ਮਾਂ ਵਾਲਾ ਸਲੂਕ ਕਰਕੇ ਇਹਦੇ ਨਾਲ ਵਿਤਕਰੇ ਕੀਤੇ ਗਏ, ਮੰਗਾਂ ਵਾਰ ਵਾਰ ਰੱਖੀਆਂ ਗਈਆਂ। ਸਤਸੰਗੀ ਉਹ ਜਿਹੜਾ ਤਲਵੰਡੀ ਸੀ ਇਹਨੇ ਇੱਕ ਮੋਰਚਾ ਚਲਾਇਆ ਹੋਇਆ ਸੀ ਕਪੂਰੀ ਦਾ। ਕਪੂਰੀ ਕੀ ਹੈ? ਕਪੂਰੀ ਇੱਕ ਪਿੰਡ ਹੈ। ਕਪੂਰੀ ਪਿੰਡ ਦੇ ਵਿੱਚ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੇ ਬੀਬੀ ਇੰਦਰਾ ਨੂੰ ਸੱਦ ਕੇ ਟੱਪ ਲਵਾ ਕੇ ਇੱਕ ਨਹਿਰ ਬਣਾਉਣੀ ਸ਼ੁਰੂ ਕੀਤੀ ਜਿਹਦੇ ਰਾਹੀਂ ਪਾਣੀ ਪੰਜਾਬ ਦਾ ਹਰਿਆਣੇ ਨੂੰ ਦਿੱਤਾ ਜਾਣਾ ਸੀ। ਉਹਨੂੰ ਕਹਿੰਦੇ ਕਪੂਰੀ ਦਾ ਮੋਰਚਾ। ਉਹ ਤਲਵੰਡੀ ਨੇ ਲਾਇਆ ਸੀ, ਕੁਝ ਹੋਰ ਮੰਗਾਂ ਨੂੰ ਲੈ ਕੇ ਅਤੇ ਲੌਂਗੋਵਾਲ ਨੇ ਮੋਰਚਾ ਲਾਇਆ ਸੀ। ਇੱਕ ਸਮਾਂ ਆਇਆ ਸਤਸੰਗੀ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਦੀ ਰਿਹਾਈ ਲਈ ਮੋਰਚਾ ਲਾਇਆ ਅਤੇ ਫਤਿਹ ਹੋ ਗਿਆ। ਇਹਨਾਂ ਲੀਡਰਾਂ ਨੇ ਸੋਚਿਆ ਕਿ ਇਹਨਾਂ ਨੂੰ ਇਹ ਮੋਰਚਾ ਸਾਰਾ ਦੇ ਦਿੰਦੇ ਹਾਂ। 4 ਅਗਸਤ 1982 ਨੂੰ ਚੇਤਾ ਰੱਖਣਾ ਤਰੀਕ, 4 ਅਗਸਤ 1982 ਨੂੰ ਇਹਨੂੰ ਧਰਮ ਯੁੱਧ ਮੋਰਚੇ ਦੇ ਵਿੱਚ ਤਬਦੀਲ ਕੀਤਾ। ਦੋਨੋਂ ਮੋਰਚੇ ਇਕੱਠੇ ਕਰਤੇ, ਕਪੂਰੀ ਦਾ ਮੋਰਚਾ ਅਤੇ ਸਤਸੰਗ ਜਿਹੜਾ ਦੂਜਾ ਮੰਗਾਂ ਦਾ ਮੋਰਚਾ ਸੀ ਇਕੱਠਾ ਕਰ ਦਿੱਤਾ ਗਿਆ। ਫਿਰ ਇੱਕ ਸੰਘਰਸ਼ ਸ਼ੁਰੂ ਹੋਇਆ, ਗ੍ਰਿਫਤਾਰੀਆਂ ਆਰੰਭ ਹੋਈਆਂ। ਸੰਤ ਗਿਆਨੀ ਜਰਨੈਲ ਸਿੰਘ ਜੀ ਅਤੇ ਹੋਰ ਪੰਥਕ ਲੀਡਰ ਸਪੀਚਾਂ ਕਰਦੇ, ਬੇਅੰਤ ਜਥੇ ਆਉਂਦੇ, ਅਰਦਾਸ ਹੁੰਦੀ, ਅਕਾਲ ਤਖ਼ਤ ਸਾਹਿਬ ਤੋਂ ਜਥੇ ਤੁਰਦੇ, ਗ੍ਰਿਫਤਾਰੀਆਂ ਹੁੰਦੀਆਂ, ਜੇਲ੍ਹਾਂ ਭਰ ਦਿੱਤੀਆਂ ਗਈਆਂ, ਆਰਜ਼ੀ ਜੇਲ੍ਹਾਂ ਬਣਾ ਕੇ ਅਤੇ ਕੈਦੀਆਂ ਨੂੰ ਰੱਖਿਆ ਜਾਂਦਾ ਰਿਹਾ। ਇਹਨਾਂ ਮੰਗਾਂ ਦੇ ਵਿੱਚ ਇੱਕ ਮੰਗ ਸੀ ਇਹ ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ। ਅੱਜ ਪਿਆਰੇ ਅੰਮ੍ਰਿਤਸਰ ਸਾਹਿਬ ਨੂੰ ਜਾਓ ਨਾ ਅਤੇ ਤੁਹਾਨੂੰ 80% ਜਿਹੜੇ ਨੇ ਮੋਨੇ ਦਿਸਣਗੇ। ਦਰਬਾਰ ਸਾਹਿਬ ਦੇ ਵਿੱਚ ਅੰਦਰ ਜਾਓ ਅਤੇ ਸਤਸੰਗੀਓ ਉੱਥੇ ਕੀ ਦੇਖਦੇ ਹਾਂ ਕਿ ਸ਼ਰਧਾ ਭਾਵਨਾ ਪਿਆਰ ਬਿਲਕੁਲ ਜਾਂਦਾ ਰਿਹਾ। ਹਰੇਕ ਦੇ ਹੱਥ 'ਚ ਕੈਮਰੇ ਨੇ, ਮੋਬਾਈਲ ਨੇ, ਉਹ ਵਿਰਾਸਤੀ ਮਾਰਗ ਤੋਂ ਤੁਰਪਣਾ ਫੋਟੋਆਂ ਲਾਉਂਦਿਆਂ ਨਾ ਮੱਥਾ ਟੇਕਣਾ, ਨਾ ਕੋਈ ਗੱਲ, ਨਾ ਕੋਈ ਬਾਤ, ਗੱਲਾਂ ਕਰੀ ਜਾਣੀਆਂ, ਹੱਥ ਜਿਹੜੇ ਪਿੱਠ ਪਿੱਛੇ ਰੱਖੇ ਹੁੰਦੇ ਨੇ। ਅਤੇ ਸਤਸੰਗੀ ਉਹ ਐਸੀ ਹਾਲਤ ਬਣ ਗਈ, ਮਤਲਬ ਕਿ ਅੰਮ੍ਰਿਤਸਰ ਜਿਹੜਾ ਇਹ ਪਵਿੱਤਰ ਨਗਰੀ ਹੈ ਇਹਦੇ ਵਿੱਚ ਸ਼ਰਾਬ, ਮਾਸ, ਤੰਬਾਕੂ ਆਦਿ ਕੁਛ ਨਾ ਹੋਵੇ। ਦਲ ਖਾਲਸਾ ਨੇ ਅਤੇ ਹੋਰ ਜਥੇਬੰਦੀਆਂ ਫੈਡਰੇਸ਼ਨਾਂ ਨੇ ਰਲ ਕੇ ਇੱਕ ਬਹੁਤ ਵੱਡਾ ਮਾਰਚ ਕੀਤਾ। ਉਹਦੇ ਵਿੱਚ ਸ਼ਹਿਰ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਇਹਨੂੰ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ, ਮਤਲਬ ਇੱਥੇ ਸ਼ਰਾਬ, ਮੀਟ ਆਦਿ ਕੁਛ ਨਾ ਹੋਵੇ। ਕੁਝ ਦਿਨ ਬਾਅਦ ਵਿੱਚ ਹਿੰਦੂ ਜਨ ਸੰਘ, ਜਿਹਨੂੰ ਅੱਜ ਕੱਲ੍ਹ ਆਪਾਂ ਭਾਜਪਾ ਕਹਿੰਦੇ ਹਾਂ, ਉਹਦਾ ਪਹਿਲਾ ਨਾਮ ਸੀ ਹਿੰਦੂ ਜਨ ਸੰਘ, ਉਹਨਾਂ ਨੇ ਇੱਕ ਬਹੁਤ ਵੱਡਾ ਜਲੂਸ ਕੱਢਿਆ ਹਰਬੰਸ ਲਾਲ ਖੰਨਾ ਦੀ ਅਗਵਾਈ ਵਿੱਚ। ਇਹਨਾਂ ਨੇ ਕੀ ਕੀਤਾ ਕਿ ਸਿਗਰਟਾਂ, ਬੀੜੀਆਂ ਲੈ ਕੇ ਉਹਦੇ ਬੜੇ ਬੜੇ ਬੰਡਲ ਤਿਆਰ ਕੀਤੇ, ਬੜੇ ਬੜੇ। ਸਾਡਾ ਪਵਿੱਤਰ ਸ਼ਸਤਰ ਹੈ ਕਿਰਪਾਨ, ਕਿਰਪਾਨ ਪਾਨ ਧਾਰੀਅੰ ਕਰੋੜ ਪਾਵ ਟਾਰੀਅੰ, ਕਿਰਪਾਨਾਂ ਦੀਆਂ ਨੋਕਾਂ 'ਤੇ ਇਹ ਬੀੜੀਆਂ ਸਿਗਰਟਾਂ, ਬਰਸ਼ੀਆਂ ਦੇ ਉੱਤੇ ਸਿਗਰਟਾਂ ਬੀੜੀਆਂ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਜਲੂਸ ਕੱਢਿਆ। ਨਾਰੇ ਕੀ ਲਾਉਂਦੇ ਸੀ, ਆਣ ਸ਼ਾਨ ਸੇ ਜੀਏਗੇ, ਸਿਗਰਟ ਬੀੜੀ ਪੀਏਗੇ, ਕਸ਼ ਕਰਾ ਕਿਰਪਾਨ ਨੂੰ ਭੇਜ ਦਿਓ ਪਾਕਿਸਤਾਨ, ਨੱਕ 'ਤੇ ਮੱਖੀ ਬਹਿਣ ਨਹੀਂ ਰਹਿਣੀ ਦੇਣੀ, ਸਿਰ 'ਤੇ ਪਗੜੀ ਰਹਿਣ ਨਹੀਂ ਦੇਣੀ। ਅੰਮ੍ਰਿਤਸਰ ਨਗਰੀ ਹੋਵੇ ਗੁਰੂ ਦੀ ਵਸਾਈ, ਅਤੇ ਉੱਥੇ ਇੰਨਾ ਕੁਛ ਬਕਵਾਸ ਕੀਤਾ ਗਿਆ, ਇੱਥੇ ਬੱਸ ਨਹੀਂ। ਜਦੋਂ ਇਹ ਜਲੂਸ ਕੱਢ ਕੇ ਗਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ, ਉੱਥੇ ਪਹਿਲੇ ਇੱਕ ਮਾਡਲ ਲੱਗਾ ਹੋਇਆ ਹੈ ਹਰਿਮੰਦਰ ਸਾਹਿਬ ਜੀ ਦਾ, ਔਰ ਇੱਕ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਲੱਗੀ ਹੋਈ। ਅੱਜ ਵੀ ਜਾਓ ਏਅਰਪੋਰਟ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਉੱਥੇ ਇੱਕ ਮਾਡਲ ਲੱਗਾ ਹਰਿਮੰਦਰ ਸਾਹਿਬ ਜੀ ਦਾ, ਫੋਟੋ ਗੁਰੂ ਰਾਮਦਾਸ ਜੀ ਦੀ ਲੱਗੀ, ਉਹਨਾਂ ਦੇ ਨਾਮ ਦੀ ਨਗਰੀ ਹੈ। ਇਹਨਾਂ ਦੁਸ਼ਟਾਂ ਨੇ ਫੋਟੋ ਲਾ ਕੇ ਥੱਲੇ ਸੁੱਟੀ ਪੈਰਾਂ ਦੇ, ਉੱਥੇ ਸਿਗਰਟਾਂ ਬੀੜੀਆਂ, ਇੱਥੋਂ ਤੱਕ ਉੱਥੇ ਪਿਸ਼ਾਬ ਕੀਤਾ ਗਿਆ ਫੋਟੋ 'ਤੇ, ਹਰਿਮੰਦਰ ਸਾਹਿਬ ਦਾ ਮਾਡਲ ਤੋੜਿਆ ਗਿਆ। ਕਹਿੰਦੇ ਜਾਓ ਜਿੰਨੇ ਜੋ ਕਰਨਾ ਕਰ ਲਓ, ਅਤੇ ਮਹਾਂਪੁਰਸ਼ਾਂ ਨੇ ਇਸ ਚੀਜ਼ ਦਾ ਸਖ਼ਤ ਵਿਰੋਧ ਕੀਤਾ। ਫਿਰ ਸੂਰਮਿਆਂ ਦੀ ਲਾਈ ਡਿਊਟੀ,
ਹਰਬੰਸ ਲਾਲ ਖੰਨੇ ਨੂੰ ਨਰਕਾਂ ਨੂੰ ਤੋਰਿਆ। ਇਹਦੇ ਮੈਡੀਕਲ ਸਟੋਰ ਉੱਤੇ ਜਾ ਕੇ ਗੁਰੂ ਦੇ ਖਾਲਸਿਆਂ ਨੇ ਇਹਦੀ ਕੀਤੀ ਦਾ ਫਲ ਭੁਗਤਾ ਤਾ। ਬੜਾ ਪਿਆਰੇ ਰੌਲਾ ਪਾਇਆ ਗਿਆ ਸਰਕਾਰ ਵੱਲੋਂ। ਪੰਥਕ ਸਰਕਾਰ ਦੇ ਵੇਲੇ ਉਸ ਦੁਸ਼ਟ ਹਰਬੰਸ ਲਾਲ ਖੰਨੇ ਦਾ ਬੁੱਤ ਅੰਮ੍ਰਿਤਸਰ 'ਚ ਲਾਇਆ ਗਿਆ। ਜਿਸ ਬੰਦੇ ਦੁਸ਼ਟ ਨੇ ਹਰਿਮੰਦਰ ਸਾਹਿਬ ਦਾ ਨਿਰਾਦਰ ਕੀਤਾ, ਗੁਰੂ ਰਾਮਦਾਸ ਜੀ ਦੀ ਫੋਟੋ ਦਾ ਨਿਰਾਦਰ ਕੀਤਾ, ਸ਼ਹਿਰ ਵਿੱਚ ਬੀੜੀਆਂ ਸਿਗਰਟਾਂ ਦਾ ਪ੍ਰਦਰਸ਼ਨ ਕੀਤਾ, ਉਸ ਦੁਸ਼ਟ ਦਾ ਬੁੱਤ ਉੱਥੇ ਲਾਇਆ ਗਿਆ। ਸਤਸੰਗੀਓ, ਇੱਥੇ ਬਸ ਨਹੀਂ, ਇਹਨਾਂ ਨੇ ਵਾਰ ਵਾਰ ਜਿਹੜਾ ਸੀ ਹਰਿਮੰਦਰ ਸਾਹਿਬ ਦੇ ਨੇੜੇ ਕਈ ਕੁਛ ਐਸੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਪਰ ਉਹ ਵਿਚਾਰ ਅੰਤਰੂ ਸਤਸੰਗੀ ਮਹਾਂਪੁਰਸ਼ਾਂ ਨੇ ਜਿਹੜਾ ਮੋਰਚਾ ਲਾਇਆ ਸੀ, ਨਿਰੰਕਾਰੀ ਕਾਂਡ ਵੀ ਹੋ ਗਿਆ 1978 ਦੇ ਵਿੱਚ, ਇੱਥੋਂ ਵੀ ਇੱਕ ਅੱਗ ਦੀ ਚਿਣਕ ਜਿਹੜੀ ਸੀ ਇਹ ਸੁਲਗ ਗਈ। ਸਮੇਂ ਸਮੇਂ 'ਤੇ ਪੰਥਕ ਲੀਡਰਾਂ ਨੇ ਸਤਸੰਗੀਓ ਕੇਂਦਰ ਦਾ ਸਾਥ ਦਿੱਤਾ, ਪੰਥਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਅਤੇ ਬੇਨਤੀ ਕਰਦੇ ਹਾਂ, ਇਹਨਾਂ ਸਮਿਆਂ ਦੇ ਦੌਰਾਨ ਹਰਿਮੰਦਰ ਸਾਹਿਬ ਤੋਂ ਲਾਈਵ ਪ੍ਰੋਗਰਾਮ ਕਰਨ ਵਾਸਤੇ ਵੀ ਇੱਕ ਮੰਗ ਸੀ ਕਿ ਇੱਥੇ ਟਰਾਂਸਮੀਟਰ ਲਾ ਕੇ ਅਤੇ ਇੱਥੋਂ ਲਾਈਵ ਸ਼ੁਰੂ ਕੀਤਾ ਜਾਵੇ। ਇਹ ਮੰਗ ਕਿਹੜੀ ਕੋਈ ਔਖੀ ਸੀ, ਛੋਟੀ ਜਿਹੀ ਇੱਕ ਮਸ਼ੀਨ ਰੱਖਣੀ ਸੀ, ਉਹਦੇ ਰਾਹੀਂ ਜਿਹੜਾ ਪ੍ਰਸਾਰਣ ਹਰਿਮੰਦਰ ਸਾਹਿਬ ਤੋਂ ਕੀਰਤਨ ਦਾ ਆਰੰਭ ਕਰਨਾ ਸੀ, ਪਰ ਨਹੀਂ ਕੀਤਾ ਗਿਆ। ਜਿਸ ਦਿਨ ਹਰਿਮੰਦਰ ਸਾਹਿਬ 'ਤੇ ਹਮਲਾ ਕਰ ਦਿੱਤਾ ਗਿਆ, 7 ਜੂਨ ਨੂੰ ਉੱਥੇ ਟਰਾਂਸਮੀਟਰ ਲਾ ਕੇ ਅਤੇ ਪ੍ਰਸਾਰਣ ਸ਼ੁਰੂ ਕਰ ਦਿੱਤਾ। ਅਸੀਂ ਮਹਿਤੇ ਸੀ, ਕੀਰਤਨ ਸੁਣ ਰਹੇ ਸੀ। 1.5 ਘੰਟੇ ਦੇ ਕੀਰਤਨ ਦੇ ਵਿੱਚ 18 ਗੋਲੀਆਂ ਚੱਲੀਆਂ ਸੀ, ਆਪ ਗਿਣੀਆਂ। ਮਤਲਬ 8 ਜੂਨ ਨੂੰ ਵੀ ਅਜੇ ਮੁਕਾਬਲਾ ਚੱਲ ਰਿਹਾ ਸੀ। ਪਿਆਰਿਓ, ਜਥੇਦਾਰ ਭਾਈ ਰਾਮ ਸਿੰਘ ਚਲੱਦੇ ਵਾਲੇ ਔਰ ਗੁਰਮੁਖ ਪਿਆਰੇ ਭਾਈ ਮੇਜਰ ਸਿੰਘ ਨਾਗੋਕ ਵਾਲੇ, ਉਹਦੇ ਬੁਰਜੇ ਹਨ ਸਤਸੰਗੀਓ, 2 ਟਾਵਰ। ਸੋ ਰਾਮਗੜੀਆਂ ਦਾ ਬੁੰਗਾ, ਉਹ ਰਾਮਗੜੀਆਂ ਦਾ ਬੁੰਗਾ ਇੰਨਾ ਡੂੰਘਾ, ਥੱਲੇ ਜਿੱਥੇ ਤੱਕ ਪਾਣੀ ਹੈ ਨਾ ਉੱਥੋਂ ਤੱਕ ਮੰਜ਼ਲਾਂ ਜਾਂਦੀਆਂ ਉਹਦੀਆਂ, 1 ਮੰਜ਼ਲ, ਫਿਰ 2 ਮੰਜ਼ਲਾਂ, ਫਿਰ 3 ਮੰਜ਼ਲ, ਥੱਲੇ ਜਾ ਕੇ ਜਿੱਥੇ ਪਾਣੀ ਉੱਥੇ ਪਾਣੀ ਪੀ ਸਕੀਦਾ। ਉੱਥੇ ਗੁਰੂ ਦੇ ਲਾਲ ਜਿਹੜੇ ਸੀ ਇਹਨਾਂ ਲਗਾਤਾਰ ਉੱਥੋਂ ਗੋਲੀਬਾਰੀ ਕਰਦੇ ਰਹੇ। ਜਦੋਂ ਜੈਲਾ ਰਾਸ਼ਟਰਪਤੀ ਆਇਆ 8 ਜੂਨ ਨੂੰ, ਅਤੇ ਉਦੋਂ ਸਿੰਘਾਂ ਨੇ ਸਿਸਤ ਬੰਨ੍ਹ ਕੇ, ਨਿਸ਼ਾਨਾ ਬੰਨ੍ਹ ਕੇ ਗੋਲੀ ਮਾਰੀ, ਉਹ ਗਾਂਹ ਹੋ ਗਿਆ, ਉਹਦੇ ਅਫਸਰ ਦੇ ਲੱਗ ਗਈ ਗੋਲੀ, ਉਹ ਤਾਂ ਬਚ ਗਿਆ। ਫਿਰ ਫੌਜ ਨੇ ਯਤਨ ਕੀਤੇ, ਫੌਜ ਦਾ ਇੱਕ ਡਾਕਟਰ ਜਿਹੜਾ ਸੀ ਵੱਡਾ ਅਫਸਰ, ਉਹਨੂੰ ਚੁੱਕ ਕੇ ਸਿੰਘ ਥੱਲੇ ਲੈ ਗਏ, ਕੁਝ ਫੌਜ ਦੇ ਹੋਰ ਅਫਸਰ ਲੈ ਗਏ। ਇਹਨਾਂ ਬੜੇ ਯਤਨ ਕੀਤੇ ਕਿਸ ਤਰ੍ਹਾਂ ਛਡਾਈਏ ਉਹਨੂੰ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੂੰ ਲੈ ਕੇ ਆਏ, ਤੁਸੀਂ ਅਪੀਲ ਕਰੋ ਸਿੰਘਾਂ ਨੂੰ ਕਿ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਾਡੇ ਅਫਸਰ ਛੱਡ ਦਿਓ। ਸਿੰਘਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਹਨਾਂ ਫਿਰ ਬੜੇ ਯਤਨ ਕੀਤੇ, ਅੰਤ ਨੂੰ ਸਿੰਘਾਂ ਨੇ ਕਿਹਾ ਕਿ ਅਸੀਂ ਸੋਧ ਦਿੱਤੇ ਹੋ, ਜਿਹੜੇ ਫੌਜੀ ਸਾਡੇ ਹੱਥ ਵਿੱਚ ਸੀ ਅਸੀਂ ਮਾਰ ਦਿੱਤੇ ਨੇ। ਫਿਰ ਫੌਜ ਕਹਿੰਦੀ ਸਿੰਘ ਸਾਹਿਬ ਨੂੰ ਤੁਸੀਂ ਜਾਓ। ਫਿਰ ਉਹਨਾਂ ਨੇ ਸੱਸੇ ਪੋਟਲੀਆਂ ਬੰਨ੍ਹ ਬੰਨ੍ਹ ਕੇ ਮਿਰਚਾਂ ਦੀਆਂ ਲਾਲ ਅੱਗ ਲਾ ਲਾ ਕੇ ਵਿੱਚ ਸੁੱਟੀ। ਸਿੰਘ ਜਿਹੜੇ ਸੀ ਫਿਰ ਜੋ ਮਿਰਚਾਂ ਚੜੀਆਂ ਧੂੰ ਚੜਿਆ, ਫਿਰ ਬਾਹਰ ਆ ਕੇ ਲੜਦਿਆਂ ਸ਼ਹੀਦ ਹੋ ਗਏ। ਇਹ 9 ਜੂਨ ਤੱਕ ਮੁਕਾਬਲਾ ਚੱਲਿਆ। 9 ਜੂਨ ਨੂੰ ਸਿੰਘ ਭਾਈ ਰਾਮ ਸਿੰਘ ਚਲੱਦਾ ਔਰ ਭਾਈ ਮੇਜਰ ਸਿੰਘ ਜੀ ਨਾਗੋਕ ਵਾਲੇ ਸ਼ਹੀਦ ਹੋਏ ਨੇ ਸਤਸੰਗੀਓ। ਇਸ ਤਰੀਕੇ ਨਾਲ ਜਿਹੜਾ ਸੀ ਇਹ ਲੰਮਾ ਸਮਾਂ ਇਹ ਮੁਕਾਬਲਾ ਚੱਲਦਾ ਰਿਹਾ। ਮਤਲਬ ਕਿ ਇਹ ਸਾਰਾ ਕੁਛ ਜਿਹੜਾ ਕੀਤਾ ਗਿਆ ਇਹ ਸਮੇਂ ਦੀ ਸਰਕਾਰ ਵੱਲੋਂ, ਆਪਣਿਆਂ ਵੱਲੋਂ, ਪਰਾਇਆ ਵੱਲੋਂ ਬੜਾ ਕੁਛ ਸਤਸੰਗੀ ਹੋਇਆ ਹੈ। ਮੈਂ ਛੋਟਾ ਜਿਹਾ ਸੀ ਉਦੋਂ ਇੱਕ ਲਹਿਰ ਚੱਲੀ ਨਕਸਲ ਲਾਈਟ, ਇਹ 70ਵਿਆਂ ਦੇ ਵਿੱਚ 1970-71-72 ਦੇ ਚੱਲੀ ਸੀ। ਇਸ ਲਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਨੇ ਡਰਾਮੇ ਕਰਨੇ ਔਰ ਨਕਸਲੀਟਾਂ ਦਾ ਬੜਾ ਜ਼ੋਰ ਸੀ ਪਿਆਰੇ। ਉਦੋਂ ਉਹਨਾਂ ਨੇ ਇੱਕ ਗਾਣਾ ਬੋਲਣਾ, ਉਹਨਾਂ ਨੇ ਇੱਕ ਸਾਸੀ ਸਪੀਚ ਦੇਣੀ, ਇੱਕ ਦਿਨ ਐਸਾ ਆਵੇਗਾ ਸਾਰੀ ਦੁਨੀਆ ਦੇ ਉੱਤੇ ਲਾਲ ਝੰਡਾ ਝੁੱਲ ਜਾਵੇਗਾ, ਜਿੱਦਾਂ ਆਪਾਂ ਕਹਿੰਦੇ ਰਾਜ ਕਰੇਗਾ ਖਾਲਸਾ। ਉਹ ਕਾਮਰੇਡ ਵੀ ਇਹ ਗੱਲ ਕਹਿਆ ਕਰਦੇ ਸੀ ਕਿ ਇੱਕ ਦਿਨ ਐਸਾ ਆਵੇਗਾ ਸਾਰੀ ਦੁਨੀਆ 'ਤੇ ਲਾਲ ਝੰਡਾ ਝੁੱਲ ਜਾਵੇਗਾ। ਬੜਾ ਜ਼ੋਰ ਪਾਇਆ ਪਿਆ ਸਤਸੰਗੀਓ। ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਉਬਾਰ ਦੇ ਕਾਰਨ ਜਦੋਂ ਉਹ ਆਏ, ਸਾਰੇ ਨੌਜਵਾਨ ਮਹਾਂਪੁਰਸ਼ਾਂ ਦੇ ਨਾਲ ਜੁੜ ਗਏ। ਉਹ ਕੋਈ ਸਤਸੰਗੀ ਬਹੁਤੀਆਂ ਡੂੰਘੀਆਂ ਵਿਚਾਰਾਂ ਨਹੀਂ ਸੀ, ਉਹਨਾਂ ਦੀ ਜਟਕਾ ਬੋਲੀ ਵਿੱਚ ਵਿਚਾਰਾਂ ਦਿਆ ਕਰਦੇ ਸੀ। ਬੇਨਤੀ ਕਰਦੇ ਹਾਂ, ਅੱਜ ਕੱਲ੍ਹ ਬੇਅੰਤ ਸੰਤ ਨੇ, ਪਤਾ ਨਹੀਂ ਕਿੰਨੇ ਡੇਰੇ, ਕਿੰਨੇ ਸੰਤ ਨੇ, ਜਿੰਨਾ ਪ੍ਰਚਾਰ ਮਹਾਂਪੁਰਸ਼ਾਂ ਨੇ ਕੀਤਾ ਅਤੇ ਨੌਜਵਾਨੀ ਉਹਨਾਂ ਦੇ ਪਿੱਛੇ ਲੱਗੀ, ਸਾਰੇ ਸੰਤ ਲੱਗੇ ਰਹਿਣ, ਸਾਰੇ ਪ੍ਰਚਾਰਕ ਲੱਗੇ ਰਹਿਣ, ਉਹਨਾਂ ਅਸਰ ਨਹੀਂ ਪੈ ਰਿਹਾ, ਕਿਉਂਕਿ ਜੀਵਨ ਨਹੀਂ ਪਿਆ ਰਿਹਾ ਸਾਡਾ। ਮਹਾਂਪੁਰਸ਼ਾਂ ਦਾ ਨਿਤਨੇਮ ਸਿਮਰਨ ਬੰਦਗੀ ਭਗਤੀ ਇੰਨੀ ਸੀ, ਭਗਤੀ ਮੈਂ ਸ਼ਕਤੀ ਹੈ ਅਤੇ ਭਗਤੀ ਦੇ ਬਚਨਾਂ ਵਿੱਚ ਤਾਕਤ ਹੁੰਦੀ ਪਿਆਰਿਓ, ਸੂਰ ਬੀਰ ਬਚਨ ਕੇ ਬਲੀ। ਅਤੇ ਉਹ ਜਿੰਨੇ ਨੌਜਵਾਨ ਸਾਰੇ ਮਹਾਂਪੁਰਸ਼ਾਂ ਨਾਲ ਜੁੜ ਗਏ, ਇਹਦਾ ਬੜਾ ਭਾਰੀ ਧੱਕਾ ਲੱਗਿਆ ਪਿਆਰੇ ਕਾਮਰੇਡਾਂ ਨੂੰ। ਉਹਨਾਂ ਵਿੱਚੋਂ ਹਰਕ੍ਰਿਸ਼ਨ ਸੁਰਜੀਤ ਸੀ,
ਇਹ ਬਹੁਤ ਵੱਡਾ ਇੱਕ ਪੋਲੀਟਿਕਸ ਸੀ ਬੰਦਾ, ਰਾਜਨੀਤਿਕ ਬੰਦਾ ਸੀ। ਜਦੋਂ ਵੀ ਕੋਈ ਦਿੱਲੀ ਪੇਜ ਫਸ ਜਾਂਦਾ, ਸੀਟਾਂ ਦੀ ਵਾੜ ਕਾੜ ਤੋੜ ਜੋੜ ਕਰਨਾ ਹੁੰਦਾ, ਇਹਨੂੰ ਵਰਤਦੇ। ਸੋ ਇੰਦਰਾ ਜਿਹੜੀ ਸੀ ਉਹਨੇ ਕਈ ਵਾਰ ਇਹ ਕੰਮ ਲਿਆ ਸੀ ਹਰਕ੍ਰਿਸ਼ਨ ਸੁਰਜੀਤ ਤੋਂ। ਫਿਰ ਇਹਨਾਂ ਅੰਤ ਨੂੰ ਕਿਹਾ ਇਹਨੇ ਕਿ ਇਹ ਜਿਹੜਾ ਨੌਜਵਾਨ ਆਇਆ ਵਾ ਭਿੰਡਰਾਂ ਵਾਲਾ, ਇਹਨੇ ਸਾਡੇ ਸੁਪਨੇ ਚਕਨਾ ਚੂਰ ਕਰ ਦਿੱਤੇ। ਕੁਛ ਇੰਦਰਾ ਦੀ ਆਪਣੀ ਲਾਗਤਬਾਜ਼ੀ, ਕੁਛ ਹੋਰ ਕਾਰਨ ਬਣ ਗਏ। ਇਹ ਸਾਰੇ ਕਾਰਨਾਂ ਦੇ ਕਰਕੇ ਪਿਆਰਿਓ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਇੱਕ ਸਕੀਮ ਬਣਾਈ ਗਈ। ਸੋ ਇਸ ਤਰੀਕੇ ਨਾਲ ਸੱਚਖੰਡ ਹਰਿਮੰਦਰ ਸਾਹਿਬ ਨੂੰ ਜਿਵੇਂ ਘੇਰਾ ਪਿਆ, ਅਤੇ ਬੇਨਤੀ ਕਰਦੇ ਹਾਂ ਉਪਰ ਸਮਾਪਤੀ 2 ਮਿੰਟ ਦੱਸਦੇ ਰਹਿ ਗਏ ਨੇ। ਸੰਤ ਮਹਾਂਪੁਰਸ਼ ਜਦੋਂ ਵੀ ਸਪੀਚ ਕਰਿਆ ਕਰਦੇ ਸੀ ਕਹਿੰਦੇ ਖਾਲਸਾ ਜੀ, ਜਿਸ ਦਿਨ ਸਮੇਂ ਦੀ ਜ਼ਾਲਮ ਸਰਕਾਰ ਨੇ ਹਰਿਮੰਦਰ ਸਾਹਿਬ ਨੂੰ ਘੇਰ ਲਿਆ ਜਾਂ ਇਹਦੇ 'ਚ ਫੌਜ ਵੜ ਗਈ, ਅਤੇ ਉੱਠ ਪਿਓ ਪਿੰਡਾਂ ਪਿੰਡਾਂ ਤੋਂ ਜਥੇ ਬਣਾ ਕੇ ਸ਼ਸਤਰਧਾਰੀ ਹੋ ਕੇ ਅਤੇ ਹਰਿਮੰਦਰ ਸਾਹਿਬ ਨੂੰ ਚੱਲ ਪਿਓ। ਸਰਕਾਰ ਨੂੰ ਪਤਾ ਸੀ ਕਿ ਸੂਰ ਬੀਰ ਬਚਨ ਕੇ ਮਹਾਂਪੁਰਸ਼ ਬਲੀ ਨੇ, ਇਹਨਾਂ ਦਾ ਬਚਨ ਸੰਗਤ ਨੇ ਮੰਨ ਲੈਣਾ। ਇਹਨਾਂ ਨੇ ਇੱਕ ਵੁੱਡ ਰੋਜ਼ ਓਪਰੇਸ਼ਨ ਸ਼ੁਰੂ ਕੀਤਾ। ਇਹ ਕੀ ਸੀ? ਇਹਦੇ ਵਿੱਚ ਪੰਜਾਬ ਨੂੰ ਘੇਰਾ ਪਾ ਕੇ ਅਤੇ ਸਤਸੰਗੀਓ ਪੰਜਾਬ ਨੂੰ ਸਾਰੇ ਦੇਸ਼ ਨਾਲੋਂ ਅਤੇ ਬਾਹਰਲੇ ਦੇਸ਼ਾਂ ਨੂੰ ਕੱਢ ਦਿੱਤਾ ਗਿਆ। ਹਰਿਮੰਦਰ ਸਾਹਿਬ ਦੇ ਚਾਰ ਸਿਰ ਜਿਹੜਾ ਘੇਰਾ ਸੀ ਉਹਨੂੰ ਬਲਿਊ ਸਟਾਰ ਓਪਰੇਸ਼ਨ ਦਾ ਨਾਂ ਦਿੱਤਾ ਗਿਆ। ਇਸ ਤਰੀਕੇ ਇਹਨਾਂ ਨੂੰ ਪਤਾ ਸੀ ਕਿ ਜੇ ਕੌਮ ਉੱਠ ਪਈ ਤਾਂ ਇਹਨਾਂ ਨੇ ਘੇਰਾ ਤੋੜ ਦੇਣਾ। ਇਹ ਕਾਰਨ ਸੀ ਪਿਆਰੇ, ਜਿਹੜਾ ਓਪਰੇਸ਼ਨ ਸੀ ਬੜਾ ਭਾਰੀ ਫੌਜ ਲਾ ਕੇ, ਲੱਖਾਂ ਫੌਜ ਲਾ ਕੇ ਕੀਤਾ ਗਿਆ। ਗੁਰੂ ਮੇਹਰ ਕਰਨ ਸਤਸੰਗੀ ਉਹਨੂੰ ਸਰਬੱਤ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ। ਕੱਲ੍ਹ ਨੂੰ ਉਹਨਾਂ ਦਾ ਸ਼ਹੀਦੀ ਦਿਵਸ ਮਨਾਉਣਾ ਹੈ, ਸੋ ਉਹਨਾਂ ਦੀ ਸ਼ਹੀਦੀ ਦੇ ਬਾਰੇ ਕੱਲ੍ਹ ਨੂੰ ਸਗੋਂ ਜ਼ਿਕਰ ਕਰਾਂਗੇ। ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਣੀ, ਸ਼ੁਕਰ ਗੁਰੂ ਕਾ, ਧੰਨਵਾਦ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਦਿਨ ਸ਼ੁੱਕਰਵਾਰ ਦੇ ਸੰਧਿਆ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਾਰੇ ਗਰੁੱਪ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਕੁਸ਼ਰੀ ਵਾਰਾਂ ਰਾਹੀਂ ਬੜੇ ਹੀ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਜੱਥਾ ਕੁਸ਼ਰੀ ਵਾਰਾਂ ਰਾਹੀਂ ਨਿਹਾਲ ਕਰੇਗਾ। ਕੱਲ੍ਹ ਦੇ ਪ੍ਰੋਗਰਾਮ ਬਾਰੇ ਵਿਸ਼ੇਸ਼ ਜਾਣਕਾਰੀ, ਜੋ ਆਪਾਂ ਹਰ ਰੋਜ਼ ਅਨਾਊਂਸ ਕਰਦੇ ਹਾਂ ਕਿ ਕੱਲ੍ਹ ਸਨ ਫਰਾਂਸਿਸਕੋ ਦੀ ਧਰਤੀ 'ਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਕੀਤਾ ਜਾ ਰਿਹਾ ਹੈ, ਜੋ ਕਿ ਸੈਕਿੰਡ ਸਟਰੀਟ ਤੋਂ ਹੁੰਦਾ ਹੋਇਆ ਸਿਵਿਕ ਸੈਂਟਰ ਪਹੁੰਚੇਗਾ। ਸਿਵਿਕ ਸੈਂਟਰ ਜੋ ਪੰਥਕ ਬੁਲਾਰੇ ਉੱਥੇ ਪਹੁੰਚ ਰਹੇ ਨੇ, ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰੀ ਲਗਵਾਓ। ਜੇ ਕਿਸੇ ਨੂੰ ਵੀ ਰਾਈਡ ਦੀ ਪ੍ਰੋਬਲਮ ਹੋਵੇ, ਆਪਣੇ ਗੁਰੂ ਘਰ ਤੋਂ ਬੱਸਾਂ ਚੱਲਣੀਆਂ ਨੇ, ਸੋ ਆਪ ਆਪਣਾ ਨਾਮ ਹਾਲੇ ਵੀ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ। ਜਿਸ ਹਿਸਾਬ ਨਾਲ ਸਾਡੇ ਪਾਸ ਨੌ ਆ ਚੁੱਕੇ ਨੇ, 3 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜੇ ਕਿਸੇ ਨੂੰ ਵੀ ਰਾਈਡ ਦੀ ਲੋੜ ਪਵੇ ਤਾਂ ਆਪ ਸੰਪਰਕ ਕਰ ਸਕਦੇ ਹੋ। ਇਹਨਾਂ ਵਿੱਚ ਪ੍ਰੋਗਰਾਮਾਂ ਵਿੱਚ ਜੋ ਸੈਕਿੰਡ ਸਟਰੀਟ ਤੋਂ 10 ਵਜੇ ਸਾਡੇ ਪ੍ਰੋਗਰਾਮ ਸਟਾਰਟ ਹੋਣਗੇ, ਜੋ 11 ਵਜੇ ਉੱਥੋਂ ਨਗਰ ਕੀਰਤਨ ਹੁੰਦਾ ਹੋਇਆ 12 ਵਜੇ ਸਿਵਿਕ ਸੈਂਟਰ ਪਹੁੰਚੇਗਾ। ਜੇ ਕਿਸੇ ਨੇ ਸਿਵਿਕ ਸੈਂਟਰ ਸਿੱਧਾ ਆਉਣਾ ਹੋਵੇ ਤਾਂ ਆਪ ਉੱਥੇ ਵੀ ਸਿੱਧੇ ਆ ਸਕਦੇ ਹੋ। 62 ਰਾਹੀਂ ਜਾਣ ਦਾ ਵੀ ਬੜਾ ਸੌਖਾ ਤਰੀਕਾ ਹੈ, ਸੋ ਆਪ 62 ਲੈ ਕੇ ਵੀ ਉੱਥੇ ਜਾ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਭਾਈ ਮਹਿਲ ਸਿੰਘ ਜੀ ਅਤੇ ਉਹਨਾਂ ਦੇ ਕਵੀਸ਼ਰੀ ਜੱਥੇ ਪਾਸੋਂ, ਜੋ ਉਹਨਾਂ ਦਾ ਅੱਜ ਇਸ ਫੇਰੀ ਦਾ ਇਸ ਸਟੇਜ 'ਤੇ ਅੱਜ ਆਖਰੀ ਦੀਵਾਨ ਹੈ। ਕੱਲ੍ਹ ਰੋਜ਼ ਆਪ ਜੀ ਨੂੰ ਨਗਰ ਕੀਰਤਨ ਦੇ ਵਿੱਚ ਉੱਥੇ ਵੀ ਕਵੀਸ਼ਰੀ ਵਾਰਾਂ ਰਾਹੀਂ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਆਓ ਹੁਣ ਉਹਨਾਂ ਤੋਂ ਆਪਾਂ ਕਵੀਸ਼ਰੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ,
2: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ,
1: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਧੰਨ ਗੁਰੂ ਨਾਨਕ।

0: ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ।
1: ਵਾਹਿਗੁਰੂ। ਬੰਦਾ ਸਿੰਘ ਸੱਜਿਆ ਬੈਰਾਗ ਤੱਜ ਕੇ ਵੈ

0: ਬਾਜ ਸਿੰਘ ਨੂੰ ਸੂਬੇਦਾਰ ਥਾਪ ਦਿੱਤਾ ਬਾਜ ਸਿੰਘ ਨੂੰ
1: ਚੈਰੀ ਨਾਗ ਛੱਡ ਖੋਲ ਕੇ ਪਟਾਰੀਆਂ ਦੱਸਾਂ ਜੋ

0: ਕਈ ਦੁੱਲੇ ਸਿਰਾਂ ਤੇ ਫਿਰ ਆ ਗਏ ਆਰੀਆਂ ਦੱਸਾਂ ਜੋ ਜੋ ਖਾਲਸੇ ਨੇ ਮੱਲਾ ਮਾਰੀਆਂ ਦੱਸਾਂ ਜੋ ਜੋ ਖਾਲਸੇ ਨੇ ਮੱਲਾ ਮਾਰੀਆਂ
1: ਠਾਣੀ ਸਿੰਘਾਂ ਜਾਲਮਾਂ ਦੀ ਜੜ ਪੱਟਣੀ ਇਹਨਾਂ ਹਿੱਸੇ ਆਈ ਸਦਾ ਨੇਕੀ ਖੱਟਣੀ ਇਹਨਾਂ ਹਿੱਸੇ ਆਈ ਸਦਾ ਨੇਕੀ ਖੱਟਣੀ
0: ਸੌਦੇ ਕੀਤੇ ਹੱਸ ਸਿਰਾਂ ਦੇ ਵਪਾਰੀਆਂ ਸੌਦੇ ਕੀਤੇ ਹੱਸ ਸਿਰਾਂ ਦੇ ਵਪਾਰੀਆਂ ਦੱਸਾਂ ਜੋ ਜੋ ਖਾਲਸੇ ਨੇ ਮੱਲਾਂ ਮਾਰੀਆਂ

0: ਦੱਸਾਂ ਜੋ ਜੋ ਖਾਲਸੇ ਨੇ ਮੱਲਾ ਮਾਰੀਆਂ
1: ਫੇਰ ਦੁੱਖਾਂ ਬਾਅਦ ਪਾਲਿਆ ਰਾਜ ਖਾਲਸੇ ਮੂਲ ਸਣੇ ਤਾਰੇ ਸੀ ਵਿਆਜ ਖਾਲਸੇ ਮੂਲ ਸਣੇ ਤਾਰੇ ਸੀ ਵਿਆਜ ਖਾਲਸੇ
0: ਉਹ ਜਿੱਥੇ ਹੋਏ ਪਾਪ ਸਾੜੀਆਂ ਅਟਾਰੀਆਂ ਜਿੱਥੇ ਹੋਏ ਪਾਪ ਸਾੜੀਆਂ ਅਟਾਰੀਆਂ ਦੱਸਾਂ ਜੋ ਜੋ ਖਾਲਸੇ ਨੇ ਮੱਲਾ ਮਾਰੀਆਂ।

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਾਜ਼ਰੀ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ,
1: ਫਤਿਹ
0: ਆਪ ਖਾਲਸੇ ਦੀ।

ਖਾਲਸੇ ਨੇ ਕਿਸ ਤਰ੍ਹਾਂ ਆਪਣੇ ਇਤਿਹਾਸ ਨੂੰ ਲਹੂ ਦੀ ਰੰਗਤ ਦਿੱਤੀ, ਕਿਸ ਤਰ੍ਹਾਂ ਪੰਜਾਬ ਆਜ਼ਾਦ ਕਰਾਇਆ, ਇਤਿਹਾਸ ਦੇ ਪੰਨੇ ਇਹ ਮਲੀ ਬੈਠੇ ਆ। ਗੁਰੂ ਕਿਰਪਾ ਕਰੇ, ਸਾਡੇ ਤੋਂ ਪਹਿਲਾਂ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਆਪ ਜੀ ਨੂੰ ਜੋ ਜੋ ਸਾਡੇ ਨਾਲ ਵਧੀਕੀਆਂ ਹੋਈਆਂ, ਜੋ ਜੋ ਸਾਡੇ 'ਤੇ ਵਾਅਦੇ ਕੀਤੇ ਗਏ, ਉਹ ਆਪ ਸਰਵਣ ਕਰ ਰਹੇ ਸੀ। ਆਓ, ਜੋ ਕੱਲ੍ਹ ਦਾ ਪ੍ਰਣ ਚੱਲ ਰਿਹਾ ਸੀ, ਕਿਸ ਤਰ੍ਹਾਂ ਫੌਜਾਂ ਚੜ੍ਹ ਕੇ ਆਈਆਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਅਕਾਲ ਤਖ਼ਤ ਉੱਤੇ, 6 ਲੱਖ ਫੌਜ ਚੜ੍ਹ ਕੇ ਆਈ ਔਰ 4 ਚੁਫੇਰਿਓਂ 1,25,000 1,33,000 ਫੌਜ ਜਿਹੜੀ ਆ ਉਹ ਅਕਾਲ ਤਖ਼ਤ 'ਤੇ ਹਮਲਾ ਬੋਲਣ ਵਾਸਤੇ ਰੱਖੀ ਗਈ। 2 ਲੱਖ ਫੌਜ 25 ਕਿਲੋਮੀਟਰ ਦੇ ਘੇਰੇ ਵਿੱਚ ਲਾਈ ਗਈ, ਬਾਕੀ ਸਾਰੀ ਫੌਜ ਪੰਜਾਬ ਨੂੰ ਇੱਕ ਛਾਉਣੀ ਦਾ ਰੂਪ ਦਿੱਤਾ ਗਿਆ। 1 ਜੂਨ ਨੂੰ ਜੋ 12:30 ਤੋਂ ਗੋਲੀ ਚੱਲਣੀ ਸ਼ੁਰੂ ਹੋਈ, ਉਹ 7-8 ਘੰਟੇ ਗੋਲੀ ਚੱਲੀ, ਜਿਹਦੇ ਵਿੱਚ ਭਾਈ ਮਹਿੰਗਾ ਸਿੰਘ ਜੀ ਬੱਬਰ ਪਹਿਲੇ ਸ਼ਹੀਦ ਹੋਏ ਆ। ਉਹ ਇਕੱਲੇ ਨਹੀਂ ਸ਼ਹੀਦ ਹੋਏ, ਇਤਿਹਾਸ ਪੜ੍ਹੀਏ ਪੱਤਰਕਾਰ ਲਿਖਦੇ ਆ, ਜਿਨ੍ਹਾਂ ਨੇ ਅੰਦਰ ਜਾ ਕੇ ਜਿਨ੍ਹਾਂ ਦੇ ਕੋਲ ਪਾਸ ਸੀ ਕਰਫਿਊ ਦੇ, ਉਹਨਾਂ ਅੰਦਰ ਜਾ ਕੇ ਸਾਰਾ ਜਾਇਜ਼ਾ ਲਿਆ, ਉਹਨਾਂ ਸਾਰੇ ਉਹ ਨਿਸ਼ਾਨ ਗਿਣੇ ਜਿੱਥੇ ਗੋਲੀਆਂ ਵੱਜੀਆਂ। 38 ਗੋਲੀਆਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੱਜੀਆਂ, 38 ਗੋਲੀਆਂ ਉਹਨਾਂ ਦੇ ਨਿਸ਼ਾਨ ਉਹਨਾਂ ਪੱਤਰਕਾਰਾਂ ਨੇ ਸਾਰੇ ਦੱਸੇ ਆ। ਔਰ 167 ਗੋਲੀਆਂ ਪ੍ਰਕਰਮਾਂ ਦੇ ਵਿੱਚ ਵੱਜੀਆਂ, ਜਿਹਦੇ ਉੱਤੇ ਲਾਲ ਲਕੀਰ ਵਾਹ ਕੇ ਅਤੇ ਥੱਲੇ 1 ਜੂਨ 1984 ਲਿਖਿਆ ਗਿਆ, ਉਹ ਜਿਹੜੇ ਬਾਅਦ 'ਚ ਮਿਟਾ ਦਿੱਤੇ ਗਏ। ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਜੋ ਸੰਤ ਬਾਬਾ ਸੀਸਾ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਕਾਰ ਸੇਵਾ ਦੇ 40 ਸਿੰਘ ਜਿਹੜੇ ਉੱਥੋਂ ਅਰਦਾਸਾ ਕਰਕੇ ਹਜ਼ੂਰ ਸਾਹਿਬ ਤੋਂ ਤੁਰੇ ਸੀ, ਉਹਨਾਂ ਦੇ ਵਿੱਚੋਂ 3 ਸਿੰਘ, ਇੱਕ ਦਾ ਨਾਮ ਭਾਈ ਮੇਜਰ ਸਿੰਘ, ਦੋਵਾਂ ਦਾ ਨਾਂ ਨਹੀਂ ਆਇਆ, 3 ਸਿੰਘ ਉਹ ਸ਼ਹੀਦ ਹੁੰਦੇ ਆ। ਦਮਦਮੀ ਟਕਸਾਲ ਦੇ ਭਾਈ ਰਾਮ ਸਿੰਘ ਜੀ ਉਹ ਵੀ ਸ਼ਹੀਦ ਹੁੰਦੇ ਆ, 7 ਸ਼ਰਧਾਲੂ ਸ਼ਹੀਦ ਹੁੰਦੇ ਆ ਔਰ 25 ਸਿੱਖ ਜਿਹੜੇ ਉਹ ਜ਼ਖਮੀ ਹੋ ਜਾਂਦੇ ਆ। 1 ਜੂਨ ਦਾ ਵਾਕਿਆ ਹੈ। ਇੱਧਰੋਂ ਸਿੰਘਾਂ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ, ਕਿਉਂਕਿ ਜਨਰਲ ਸਵੇਗ ਸਿੰਘ ਜਿਹੜੇ ਬਹੁਤ ਰੌਸ਼ਨ ਦਿਮਾਗ ਸਨ ਔਰ ਜੰਗ ਦੇ ਉਹ ਸਾਰੇ ਤਰੀਕੇ ਜਾਣਦੇ ਸੀ, ਉਹ ਆਂਦੇ ਜਿਹੜੀ ਗੋਲੀ ਚਲਾਈ ਗਈ ਹੈ ਇਹ ਸਾਡੇ ਮੋਰਚਿਆਂ ਦਾ ਇਹਨਾਂ ਪਤਾ ਲੈਣ ਵਾਸਤੇ ਚਲਾਈ ਆ, ਔਰ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਆ ਇਹ ਜਾਇਜ਼ਾ ਲੈਣ ਵਾਸਤੇ ਬਿਨਾਂ ਮਤਲਬ ਤੋਂ ਗੋਲੀ ਚਲਾ ਰਹੇ ਆ। ਇੱਧਰ ਸੰਤ ਬਾਬਾ ਜਰਨੈਲ ਸਿੰਘ ਜੀ ਉਸ ਵੇਲੇ ਲੰਗਰ ਹਾਲ ਦੀ ਛੱਤ 'ਤੇ ਸਨ। ਸਿੰਘਾਂ ਨੇ ਬੇਨਤੀ ਕੀਤੀ ਵੀ ਬਾਬਾ ਜੀ ਤੁਸੀਂ ਹੁਣ ਜਿਹੜਾ ਤੁਹਾਡਾ ਅਸਲੀ ਟਿਕਾਣਾ ਸੀ ਅਕਾਲ ਤਖ਼ਤ, ਤੁਹਾਨੂੰ ਉੱਥੇ ਜਾਣਾ ਚਾਹੀਦਾ। ਮਹਾਂਪੁਰਸ਼ ਇਹ ਨਹੀਂ ਵੀ ਕੋਈ ਡਰਦੇ ਆ, ਇਹਦੇ ਬੜੇ ਟਹਿਲ ਦੇ, ਜਿਸ ਤਰ੍ਹਾਂ ਉਹਨਾਂ ਦੇ ਮੌਤ ਅੱਗੇ ਅੱਗੇ ਤੁਰੀ ਜਾਂਦੀ ਆ, ਬੜੇ ਬੇਖੌਫ ਹੋ ਕੇ ਉਹ ਹੌਲੀ ਹੌਲੀ ਸ੍ਰੀ ਅਕਾਲ ਤਖ਼ਤ ਸਾਹਿਬ ਗਏ ਆ। ਇੱਧਰ ਗੁਰੂ ਕੇ ਸਿੱਖੋ, ਉਹ ਕੁਲਦੀਪ ਬਰਾੜ ਲਿਖਦਾ ਵੀ ਜਦੋਂ ਅਸੀਂ ਹੱਲਾ ਬੋਲਣ ਲੱਗੇ ਪਹਿਲੇ ਦਿਨ, ਸਾਨੂੰ ਦਿੱਲੀ ਵੱਲੋਂ ਇੱਕ ਰੋਕ ਪਾਈ ਗਈ ਜਿਹਦੇ 'ਚ ਇੱਕ ਪੈਕੇਜ ਭੇਜਿਆ ਗਿਆ, 14 ਫੌਜੀ ਅੰਦਰ ਸੰਤਾਂ ਦੇ ਨਾਲ ਸੁਲ੍ਹਾ ਕਰਨ ਗਏ। ਉਹਦੇ ਵਿੱਚ ਇਹ ਲਿਖਿਆ ਸੀ, ਇਹ ਕੁਲਦੀਪ ਬਰਾੜ ਦੀ ਆਪਣੀ ਕਿਤਾਬ ਹੈ, ਉਹ ਹਵਾਲਾ ਦਿੰਦਾ ਹੈ ਕਿ ਅਸੀਂ 14 ਧਰਮੀ ਫੌਜੀ ਅੰਦਰ ਸੰਤਾਂ ਕੋਲ ਸੁਲ੍ਹਾ ਕਰਨ ਵਾਸਤੇ ਭੇਜੇ, ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਵੀ ਤੁਹਾਨੂੰ 1 ਅਰਬ ਅਮਰੀਕੀ ਡਾਲਰ ਤੁਹਾਡੇ ਅਕਾਊਂਟ ਵਿੱਚ ਪਾ ਦਿੱਤਾ ਜਾਏਗਾ, ਜਿਹੜੇ ਤੁਹਾਡੇ ਅਮਰੀਕਾ ਵਿੱਚ ਕੈਨੇਡਾ ਵਿੱਚ ਸ਼ਰਧਾਲੂ ਆ, 1 ਅਰਬ ਅਮਰੀਕੀ ਡਾਲਰ ਵੇਖ ਲਓ ਵੀ ਕਿੰਨਾ ਪੈਸਾ ਬਣਦਾ। ਇਹ ਖੂਨ ਖਰਾਬਾ ਨਾ ਕਰੋ, ਤੁਹਾਡੀ ਧਾਰਮਿਕ ਮੰਗ ਸਰਕਾਰ ਹਰ ਮੰਨ ਲੈਂਦੀ ਆ, ਪਰ ਜ਼ਿਮੀਦਾਰਾਂ ਦੀਆਂ ਮੰਗਾਂ ਵਿੱਚੋਂ ਲੱਤ ਕੱਢ ਦਿਓ। ਜੇ ਤੁਹਾਨੂੰ ਇਹ ਨਹੀਂ ਪ੍ਰਵਾਨ, ਸਾਡੀ ਫੌਜ ਤੁਹਾਨੂੰ ਫੜਨ ਦਾ ਰੋਲ ਕਰੇਗੀ, ਤੁਸੀਂ ਪਾਕਿਸਤਾਨ ਜਾਓ, ਯੂਰਪ ਵਿੱਚ ਕਿਤੇ ਵੀ ਆਪਣੀ ਵਸੋਂ ਕਰ ਸਕਦੇ ਜੀ। ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਏਗਾ, ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਰੱਖਿਆ ਜਾਏਗਾ, ਇਹ ਖੂਨ ਖਰਾਬਾ ਨਾ ਕਰੋ। ਗੁਰੂ ਕੇ ਸਿੱਖੋ, ਉਹ ਮਰਦ ਆਨੰਦਪੁਰ ਦੇ ਮਤੇ 'ਤੇ ਇਹੋ ਜਿਹਾ ਡਟਿਆ, ਉਹਨਾਂ ਆਖਿਆ ਆਪਣੇ ਹੱਕ ਲੈ ਕੇ ਦਿੱਲੀ ਦੀ ਸਰਕਾਰ ਦੀ ਧੌਣ 'ਤੇ ਗੋਡਾ ਰੱਖ ਕੇ ਲੈਣੇ ਆ। ਜਦੋਂ ਪਹਿਲੇ ਦਿਨ 2200 ਫੌਜ ਜਿੰਨਾ ਰੀਂਹ ਕੇ ਪ੍ਰਕਰਮਾਂ ਜਾਣਾ ਸੀ ਲੰਮੇ ਪੈ ਕੇ ਕੂਣੀਆਂ ਦੇ ਭਾਰ 'ਤੇ, 1700 ਫੌਜੀ ਜਿਹੜਾ ਕਵਰਮ ਫੈਰ

ਦਿਨ ਵਾਸਤੇ ਉੱਤੇ ਰੱਖਿਆ ਗਿਆ ਸੀ ਵੀ ਜਿਹੜੇ ਫੌਜੀ ਰੀਂਗ ਕੇ ਜਾਣਗੇ ਉਹਨਾਂ ਦਾ ਧਿਆਨ ਇਹ ਸਿੰਘਾਂ ਦਾ ਧਿਆਨ ਕਿਤੇ ਉਹ ਰੀਂਗ ਦੀ ਫੌਜ ਵੱਲ ਨਾ ਜਾਵੇ। ਜਦੋਂ ਇਹ 2200 ਫੌਜ ਅੰਦਰ ਰੀਂਗ ਕੇ ਜਾਣ ਲੱਗੀ ਉਸ ਵੇਲੇ ਜਨਰਲ ਸੁਬੇਗ ਸਿੰਘ ਨੂੰ ਸੰਤਾਂ ਨੂੰ ਕਿਸੇ ਨੇ ਆਖਿਆ ਵੀ ਬਾਬਾ ਜੀ ਫੌਜ ਅੰਦਰ ਬੂਟ ਪਾ ਕੇ ਆ ਚੱਲੀਏ ਬੂਟ ਪਾ ਕੇ ਤੇ ਸੰਤਾਂ ਨੇ ਆਖਿਆ ਸੀ ਵੀ ਫੌਜ ਬੂਟ ਪਾ ਕੇ ਤੇ ਆਊਗੀ ਜ਼ਰੂਰ ਪਰ ਉਹਨਾਂ ਪੈਰਾਂ ਦੇ ਨਾਲ ਕਦੇ ਵਾਪਸ ਤੁਰ ਕੇ ਨਹੀਂ ਜਾਊਗੀ। ਇੱਥੇ ਅਸੀਂ ਰਬੜ ਦੀਆਂ ਗੋਲੀਆਂ ਲੈ ਕੇ ਨਹੀਂ ਬੈਠੇ, ਸਿੱਖ ਦੇ ਖੂਨ ਦਾ ਕਤਰਾ ਕਤਰਾ ਤੇ ਵਹਿ ਜੂਗਾ ਪਰ ਆਪਣੇ ਗੁਰਧਾਮਾਂ ਦੀ ਉਹ ਕਦੇ ਵਿਅਪਦੀ ਨਹੀਂ ਸਾਰੇਗਾ। ਜਿਸ ਵੇਲੇ ਫੌਜ ਅੰਦਰ ਆਉਣ ਲੱਗੀ ਉਸ ਵੇਲੇ ਜਨਰਲ ਸੁਬੇਗ ਸਿੰਘ ਨੂੰ ਸੰਤਾਂ ਨੇ ਸੁਚੇਤ ਕੀਤਾ। ਜਨਰਲ ਸੁਬੇਗ ਸਿੰਘ ਨੇ ਆਖਿਆ ਬਾਬਾ ਜੀ ਇੱਕ ਨਾ ਫੌਜ ਨੂੰ ਜਿਹੜਾ ਅੰਦਰ ਆਉਣ ਦਿਓ, ਇਹਨਾਂ ਦੇ ਦਿੱਲੀ ਵੱਲ ਵੇਖਿਓ ਮੂੰਹ ਕਿਤਰਾ ਭਵਾਉਂਦੇ ਆ। ਆਓ ਜੋ ਅੱਗਿਓਂ ਜਨਰਲ ਸੁਬੇਗ ਸਿੰਘ ਨੇ ਸੰਤਾਂ ਨੂੰ ਕਿਹਾ ਉਹਦਾ ਵੇਰਵਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਹੈ।

జర్నలిస్ట్ బే.

0: 2200 फौज दे विच 1800 ओ फौजी सी जिन्हां ने पाकिस्तान दी अहम जंग लड़ी सी और वड़े वड़े आधुनिक हथियार लैके अंदर गए सन। गुरु के सिखो जदों फौज अंदर रीक के जान लगी ਉਹ ਕੁਲਦੀਪ ਬਰਾੜ ਆਪਣੀ ਕਵਨ ਲਿਖਦਾ ਵੀ ਸਾਡੇ ਉੱਤੇ ਇਹੋ ਜਿਹੀ ਘਟਨਾ ਵਾਪਰੀ ਵੀ ਅਸੀਂ ਕਦੀ ਸੋਚਿਆ ਨਹੀਂ ਸੀ ਵੀ ਏਡਾ ਕਹਿਰੀ ਹੱਲਾ ਸਾਡੇ ਤੇ ਹੋ ਜਾਏਗਾ। ਪਹਿਲੇ ਹੱਲੇ ਦੇ ਵਿੱਚ ਸਾਡੇ 2076 ਫੌਜੀ ਮਾਰੇ ਗਏ। ਇਹ ਨਹੀਂ ਸੀ ਪਤਾ ਵੀ ਗੋਲੀ ਆਉਂਦੀ ਕਿੱਧਰੋਂ। ਇਹ ਜਨਰਲ ਸ਼ਬੇਗ ਸਿੰਘ ਦੀ ਕਾਢ ਸੀ ਜਿਨੇ ਬੰਗਲਾਦੇਸ਼ ਦੀ ਲੜਾਈ ਵਿੱਚ 90,000 ਫੌਜ ਦੇ ਹੱਥ ਖੜੇ ਕਰਾਏ ਸੀ। ਇਹ ਉਹ ਜਨਰਲ ਸੁਬੇਗ ਸਿੰਘ ਦੀ ਕਾਢ ਸੀ। ਕੁਲਦੀਪ ਬਰਾੜ ਵੀ ਲਿਖਦਾ ਵੀ ਉਹ ਮੇਰਾ ਉਸਤਾਦ ਵੀ ਆ ਤੇ ਮੈਨੂੰ ਪਤਾ ਵੀ ਸੀ ਵੀ ਇਹਨੇ ਹਾਥੀ ਦੇ ਦੰਦਾਂ ਨੂੰ ਵਿਖਾਉਣਾ ਕੁਝ ਹੋਰ ਆ ਤੇ ਕਰਨਾ ਕੁਝ ਹੋਰ ਆ। ਜਦੋਂ ਪਹਿਲੇ ਦਿਨ ਹਮਲਾ ਬੋਲਿਆ ਸਾਨੂੰ ਕੱਚੀਆਂ ਰਫਲਾਂ ਨੇ ਉਹਨਾਂ ਜਵਾਬ ਦਿੱਤਾ ਤੇ ਅਸੀਂ ਆਖਿਆ ਵੀ ਇਹਨੂੰ ਤਾਂ ਚੌਂਕ ਫੜ ਕੇ ਲੈਣਾ ਸੀ ਇੰਦਰਾ ਦੇ ਕੋਲ। ਪਰ ਇੰਨੀ ਜ਼ਬਰਦਸਤ ਫੈਨ ਸਾਨੂੰ 8 ਜੂਨ ਨੂੰ ਪਤਾ ਲੱਗਾ ਵੀ ਜਨਰਲ ਸੁਬੇਗ ਸਿੰਘ ਨੇ ਜਿਹੜੀ ਉਹ ਥੱਲੇ ਮੋਰਚੇ ਬਣਾਏ ਸੀ ਨਾ ਪਰਕਰਮਾ ਦੇ ਵਿੱਚ ਉਹ 3 ਜਗ੍ਹਾ ਛੱਡ ਕੇ ਤੇ 2-2 ਸੁਰਾਖ ਕੱਢੇ ਸੀ ਤੇ ਇੱਕ ਤੇ ਅੱਖ ਨਾਲ ਵੇਖਣ ਵਾਸਤੇ ਤੇ ਇੱਕ ਮਸ਼ੀਨ ਗੰਨ ਦੀ ਨਾਲੀ ਵਾਸਤੇ। ਉਹ ਗੋਲੀ ਥੱਲਿਓ ਆ ਰਹੀ ਸੀ 3 ਇੰਚ ਉਹ ਜਿਹੜਾ ਰੀਂਹ ਕੇ ਜਾਂਦਾ ਸੀ ਨਾ ਉਹਦੇ ਸਿਰ 'ਚ ਵੱਜਦੀ ਸੀ ਜਿਹੜਾ ਖਲੋਤਾ ਸੀ ਉਹਦੇ ਪੈਰਾਂ 'ਚ ਵੱਜਦੀ ਸੀ। ਏਡਾ ਵੱਡਾ ਸਾਡਾ ਨੁਕਸਾਨ ਹੋਇਆ। ਅਸੀਂ ਇੱਕ ਬੰਦਾ ਵੀ ਉਹਨਾਂ ਦਾ ਮਾਰ ਨਹੀਂ ਸਕੇ। ਆਂਦੇ ਸਾਨੂੰ ਹਾਈ ਅਲਰਟ ਦਾ ਅਲਾਰਮ ਲਾਇਆ ਵੀ ਦੁਸ਼ਮਣ ਦੇ ਕੋਲੋਂ ਬਚੋ। ਜਿਹੜੇ ਵੱਡੇ ਵੱਡੇ ਅਭਿਮਨੂ ਚੱਕਰ ਲੈਣ ਵਾਲੇ ਉਹ ਫੌਜੀ ਸੀ ਨਾ ਉਹਨਾਂ ਨੂੰ ਗੋਡਿਆਂ ਦੇ ਵਿੱਚ ਸਿਰ ਦੇਣਾ ਪੈ ਗਿਆ। ਇੰਨਾ ਵੱਡਾ ਧਮਾਕਾ ਪਹਿਲੇ ਦਿਨ ਹੋਇਆ। ਉਸ ਤੋਂ ਬਾਅਦ ਇੱਕ ਤੂਫਾਨੀ ਮੀਟਿੰਗ ਕੀਤੀ ਵੀ ਹੁਣ ਹੈਲੀਕਾਪਟਰਾਂ ਦੇ ਨਾਲ ਹੱਲਾ ਬੋਲਿਆ ਜਾਵੇ। ਗੁਰੂ ਕੇ ਸਿੱਖੋ ਉਸ ਵੇਲੇ 11 ਹੈਲੀਕਾਪਟਰ ਲਿਆਂਦੇ ਗਏ ਜਿਹਦੇ ਵਿੱਚ 900 ਕਮਾਂਡੋ ਫੋਰਸ ਦੇ ਜਵਾਨ 912 ਕਮਾਂਡੋ ਫੋਰਸ ਦੇ ਜਵਾਨ ਸਨ ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਉੱਤੇ ਬੈਰਕਾਂ ਦੇ ਤਾਰਨਾ ਸੀ ਜਿਨ੍ਹਾਂ ਨੇ ਗੈ ਛੱਡ ਕੇ ਉਹਨਾਂ ਸਿੰਘਾਂ ਨੂੰ ਬੇਹੋਸ਼ ਕਰਕੇ ਤੇ ਉਹਨਾਂ ਨੂੰ ਮਾਰਨਾ ਸੀ। ਉਹ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸੀ ਤੇ ਇੱਕ ਪਹਿਲੋਂ ਹਮਲਾ ਸਮੇਂ ਤੋਂ ਕਰਨਾ ਚਾਹੁੰਦੇ ਸੀ। ਉਹ ਜਿਹੜੇ ਫੌਜੀ ਸੀ ਉਹਨਾਂ ਨੂੰ ਬੜੀ ਵੱਡੀ ਟ੍ਰੇਨਿੰਗ ਦਿੱਤੀ ਜਾਂਦੀ ਆ ਕਿਉਂਕਿ ਉਹ ਉਹਨਾਂ ਨੂੰ ਇੰਨੀ ਟ੍ਰੇਨਿੰਗ ਦਿੱਤੀ ਵੀ ਦੁਸ਼ਮਣ ਨੂੰ ਘੇਰੇ 'ਚ ਲੈਣਾ ਕਿਸ ਤਰ੍ਹਾਂ ਅਤੇ ਉਹ ਤੋਂ ਬਚਣਾ ਕਿਸ ਤਰ੍ਹਾਂ। ਜੇ ਉਹ 25 ਫੁੱਟ ਤੋਂ ਛਾਲ ਮਾਰ ਦਿੰਦੇ ਤਾਂ ਉਹਨਾਂ ਦਾ ਕੁਝ ਨਹੀਂ ਵਿਗੜਦਾ। ਉੱਡਦੇ ਉੱਡਦੇ ਪੰਛੀ ਦੇ ਪਰਾਂ 'ਚ ਗੋਲੀ ਮਾਰ ਕੇ ਥੱਲੇ ਸੁੱਟਦੇ ਏਡੇ ਵੱਡੇ ਨਿਸ਼ਾਨੇਬਾਜ਼ ਸੀ ਅਤੇ 20 ਤੋਂ 28 ਸਾਲ ਦੀ ਉਹਨਾਂ ਦੀ ਉਮਰ। ਇੰਨੇ ਜਵਾਨ ਜਿਹੜੇ ਕਮਾਂਡੋ ਫੋਰਸ ਦੇ ਜਵਾਨ ਜਿਨ੍ਹਾਂ ਨੂੰ 60-60 ਗਰਨੇਡ ਦੇ ਕੇ ਉੱਤੇ ਤਾਰਿਆ ਗਿਆ। ਗੁਰੂ ਕੇ ਸਿੱਖੋ ਉਹ ਜਿਹੜੇ 912 ਕਮਾਂਡੋ ਫੋਰਸ ਦੇ ਜਵਾਨ ਸਨ ਨਾ ਉਹਨਾਂ 'ਤੇ ਇਹੋ ਜਿਹੀ ਬਿਜਲੀ ਕੜਕੀ। ਉਹ ਕੋਈ ਬਿਜਲੀ ਅਸਮਾਨੀ ਨਹੀਂ ਸੀ, ਉਹ ਸੀ ਮਸ਼ੀਨ ਗੰਨਾਂ ਦੀ ਜਿਨ੍ਹਾਂ ਦੀ 1800 ਮੀਟਰ ਰੇਂਜ ਸੀ। ਆਂਦੇ ਸਾਡੇ ਫੌਜੀ ਜਿਹੜੇ ਆ ਨਾ ਜਿਸ ਤਰ੍ਹਾਂ ਜਲਿਆਂ ਵਾਲੇ ਬਾਗ 'ਚ ਹੋਇਆ ਨਾ ਉਹ ਘਟਨਾ ਸਾਡੇ ਫੌਜੀਆਂ ਨਾਲ ਉਹ ਵਾਪਰੀ। ਇੱਕ ਵੀ ਫੌਜੀ ਉਹਨਾਂ ਨੇ ਜਿਉਂਦਾ ਨਹੀਂ ਛੱਡਾ, ਸਾਰੇ ਦੇ ਸਾਰੇ ਦਾਣਿਆਂ ਵਾਂਗੂ ਭੁੰਨ ਕੇ ਰੱਖਦੇ। ਇਸ ਵੇਲੇ ਸਾਡੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 2988 ਹੋ ਚੁੱਕੀ ਸੀ। ਹੁਣ ਤੁਸੀਂ 2076 ਤੇ 912 ਦਾ ਜੋੜ ਕਰ ਲਓ, ਇਹ 2988 ਬਣਦੇ ਆ। ਆਂਦੇ ਸਾਡਾ ਸੀਨੀਅਰ ਅਫਸਰ ਮਰਦਾ ਮਰਦਾ ਇਹ ਨਾ ਦੱਸ ਕੇ ਗਿਆ ਵੀ ਇਹ ਗੋਲੀ ਆ ਕਿਦੋਂ ਰਹੀ ਆ। ਉਹ ਸੂਰਮੇ ਜਿਹੜੇ ਉਹਨਾਂ ਨੇ ਟੈਂਕੀ ਵਿੱਚ ਬਿਠਾਏ ਸੀ ਉਹ ਗੋਲੀ ਉਧਰੋਂ ਆ ਰਹੀ ਸੀ। ਜਨਰਲ ਸੁਬੇਗ ਸਿੰਘ ਦੀ ਏਡੀ ਵੱਡੀ ਕਾਢ ਸੀ। ਜਨਰਲ ਸੁਬੇਗ ਸਿੰਘ ਨੇ ਇਹ ਜਦੋਂ ਕਾਰਾ ਕੀਤਾ ਆਂਦੇ ਵੀ ਇੱਕ ਰਾਹ ਜਿਹੜੇ ਵੱਡੇ ਵੱਡੇ ਉਹਨਾਂ ਦੇ ਅਫਸਰ ਸੀ ਨਾ ਇੱਕ ਰਾਹ ਕੰਬਣੀ ਛਿੜਕੀ ਸੀ ਦਿੱਲੀ ਤੱਕ, ਇੱਕ ਰਾਹ ਸਰਕਾਰ ਹਿੱਲ ਗਈ ਸੀ। ਇੰਨਾ ਵੱਡਾ ਜ਼ਬਰਦਸਤ ਹਮਲਾ ਕੀਤਾ। ਇਸ ਤੋਂ ਬਾਅਦ ਫਿਰ ਬਖਤਰ ਬੰਦ ਗੱਡੀਆਂ ਲਿਆਂਦੀਆਂ ਗਈਆਂ ਜੇ ਜੋ ਅੰਦਰ ਵੜਨ ਲੱਗੀਆਂ ਨਾ ਉਸ ਵੇਲੇ ਵਾਕੀ ਟਾਕੀ ਰਾਹੀਂ ਸਿੰਘਾਂ ਨੂੰ ਸੁਚੇਤ ਕੀਤਾ ਜਨਰਲ ਸੁਬੇਗ ਸਿੰਘ ਨੇ। ਆਂਦੇ ਏਡਾ ਵੱਡਾ ਜ਼ਬਰਦਸਤ ਧਮਾਕਾ ਉਹਨਾਂ ਨੇ ਕੀਤਾ ਵੀ ਜਿੰਨੇ ਛੱਤਾਂ ਦੇ ਏਕੜਾਂ ਲੈਂਟਰ ਹਿਲਾ ਕੇ ਰੱਖ ਦਿੱਤੇ ਸੀ ਉਹ 10-10 ਕਿਲੋਮੀਟਰ ਤੱਕ ਲੋਕਾਂ ਨੇ ਉਹਦਾ ਖੜਾਕ ਸੁਣਿਆ ਇਹ ਕਾਰਵਾਈ ਵੀ ਬੰਦ ਕਰਕੇ ਰੱਖਤੀ ਗਿਆਨੀ ਪੂਰਨ ਸਿੰਘ ਜਿਹੜਾ ਮੌਕੇ ਤੇ ਉਸ ਟਾਈਮ ਤੇ ਅੰਦਰ ਸੀ ਜਸ਼ਨਜੀਤ ਗਵਾਹ ਹੈ ਆਂਦਾ ਮੈਂ ਸਾਰੀ ਜੰਗ ਜਿਹੜੀ ਹੈ ਨਾ ਇਹ ਆਪਣੇ ਨੇਤਰਾਂ ਨਾਲ ਹਰਿਮੰਦਰ ਸਾਹਿਬ ਵਿੱਚੋਂ ਵੇਖੀ ਆ ਔਰ ਸੰਤਾਂ ਨੂੰ ਮਿਲਣ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਚਿਹਰੇ ਤੇ ਜਰਾ ਜਿੰਨਾ ਖੌਫ ਨਹੀਂ ਸੀ ਉਹ ਮੈਗਜ਼ੀਨ ਭਰ ਭਰ ਦੇਈ ਜਾਂਦੇ ਸੀ ਤੇ ਸਿੰਘ ਚੁੱਕ ਚੁੱਕ ਕੇ ਲਈ ਜਾਂਦੇ ਸੀ ਆਂਦੇ ਮੈਨੂੰ ਹੁਕਮ ਕੀਤਾ ਵੀ ਜਿੰਨੀਆਂ ਬੀਬੀਆਂ ਬੱਚੇ ਹਨ ਇਹਨਾਂ ਸਾਰਿਆਂ ਨੂੰ ਬਾਹਰ ਲੈ ਜਾ ਹੁਣ ਉੱਥੋਂ ਬਾਹਰ ਜਾਣਾ ਕਿਹੜਾ ਸੌਖਾ ਸੀ ਇੱਕ ਗਲੀ ਸੀ ਜਿਹਨੂੰ ਸ਼ਹੀਦ ਬੁੰਗਾ ਗਲੀ ਆਉਂਦੇ ਆ ਉਹਦਾ ਕਿਸੇ ਫੌਜੀ ਨੂੰ ਪਤਾ ਸੀ ਉਹ ਗੁਪਤ ਗਲੀ ਸੀ ਉਹ ਉਸ ਰਾਹੀਂ ਜਿਹਦੇ ਵਿੱਚ ਭਾਈ ਭਾਈ ਠਾਰਾ ਸਿੰਘ ਦੀ ਸਿੰਘਣੀ ਔਰ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਿੰਘਣੀ ਜਿਹਨੂੰ ਜਿਹਨੇ ਬੱਚੇ ਨੂੰ ਜਨਮ ਦੇਣਾ ਸੀ ਉਹਦੇ ਬੱਚੇ ਦਾ ਜਨਮ ਬਾਅਦ 'ਚ ਹੋਇਆ ਭਾਈ ਤਰਲੋਚਨ ਸਿੰਘ ਦਾ ਇਹ ਸਾਰੀਆਂ ਬੱਚੇ ਬੀਬੀਆਂ ਆਂਦਾ ਮੈਂ ਆਪਣੇ ਘਰ ਵਿੱਚ ਲੈ ਕੇ ਗਿਆ ਏਡੇ ਏਡੇ ਲੋਥਾਂ ਦੇ ਢੇਰ ਚੜੇ ਹੋਏ ਸੀ ਜਿਹਨਾਂ ਦੇ ਉੱਤੇ ਹੀ ਲੰਘ ਲੰਘ ਕੇ ਫਿਰ ਦੁਬਾਰਾ ਆਏ ਗੁਰੂ ਕੇ ਸਿੱਖੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ ਬੰਦਾ ਹੈਰਾਨ ਰਹਿ ਜਾਂਦਾ ਮੈਂ ਉਹਨਾਂ ਦੇ ਘਰ ਪਿੰਡ ਰੋਡੇ ਵਿਖੇ ਜਾ ਕੇ ਆਇਆ ਔਰ ਸੰਤ ਬਾਬਾ ਜਰਨੈਲ ਸਿੰਘ ਨੂੰ ਕਿਸੇ ਨੇ ਆਖਿਆ ਬਾਬਾ ਜੀ ਅਮਰੀਕਾ ਦੀਆਂ ਇੰਗਲੈਂਡ ਦੀਆਂ ਆਸਟ੍ਰੇਲੀਆ ਦੀਆਂ ਕੈਨੇਡਾ ਦੀਆਂ ਸੰਗਤਾਂ ਨਾਲ ਤੁਹਾਡਾ ਇੰਨਾ ਪਿਆਰ ਆ ਤੇ ਘਰ ਹੀ ਚੱਜ ਦਾ ਬਣਾ ਲਓ ਕਹਿੰਦੇ ਜਦੋਂ ਪ੍ਰਸ਼ਾਦਾ ਛਕਦੇ ਸੀ ਨਾ ਕਿੱਕਰ ਦੇ ਲੌਂਗ ਉਹਨਾਂ ਦੀ ਥਾਲੀ 'ਚ ਡਿੱਗਦੇ ਸੀ ਕਿੱਕਰ ਦੇ ਲੌਂਗ ਉਹ ਆਂਦੇ ਵੀ ਜੇ ਘਰ ਬਣਾਉਂਦੇ ਨੇ ਫਿਰ ਸੰਗਤਾਂ ਨੇ ਪਿਆਰ ਨਹੀਂ ਕਰਨਾ ਤੇ ਜਿਹੜੀਆਂ ਜ਼ੁਲਮ ਦੀਆਂ ਜੜ੍ਹਾਂ ਪੁੱਟਣੀਆਂ ਨਾ ਉਹ ਕੁੱਲੀ ਵਾਲੇ ਪੁੱਟਣੀਆਂ ਵਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਿੰਘੋ ਮੈਂ ਉਹਨਾਂ ਦੇ ਦਰਸ਼ਨ ਕਰਦਾ ਰਿਹਾ ਉਹਨਾਂ ਦੀਆਂ ਮੈਂ ਸਪੀਚਾਂ ਸੁਣਦਾ ਰਿਹਾ ਟੋਡਰ ਮੱਲ ਦੀਵਾਨ ਹਾਲ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਮੈਂ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਸਪੀਚ ਕੀਤੀ ਉਹਨਾਂ ਆਖਿਆ ਵੀ ਤੁਸੀਂ ਆਂਦੇ ਵੀ ਭਿੰਡਰਾਂ ਵਾਲੇ ਦੇ ਬੰਦੇ ਆਉਂਦੇ ਆ ਤੇ ਮਾਰ ਕੇ ਪਤਾ ਨਹੀਂ ਕਿੱਧਰ ਚਲੇ ਜਾਂਦੇ ਆ ਤੁਸੀਂ ਸਾਡੇ ਉੱਤੇ ਸਾਰੇ ਇਲਜ਼ਾਮ ਮੜਦੇ ਜੇ ਮੈਂ ਇੱਥੇ ਖਲੋਤਾ ਚਾਰ ਸਪੇਰੇ ਪੁਲਿਸ ਖਲੋਤੀ ਤੁਸੀਂ ਮਾਰ ਕੇ ਮੈਨੂੰ ਭੱਜ ਕੇ ਵਿਖਾ ਤੁਹਾਨੂੰ ਭੱਜਣ ਦਿੰਦੇ ਭਲਾ ਜਿਹੜੀ ਦਮਦਮੀ ਟਕਸਾਲ ਨੂੰ ਤੁਸੀਂ ਬਦਨਾਮ ਕਰਨਾ ਚਾਹੁੰਦੇ ਜੇ ਨਾ ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਸਾਜੀ ਹੋਈ ਟਕਸਾਲ ਹੈ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਜਦੋਂ ਇਹ ਚਾਲ ਵੀ ਫੇਲ ਹੋ ਗਈ ਫਿਰ ਕੁਲਦੀਪ ਰਾਜ ਲਿਖਦਾ ਵੀ ਰੂਸ ਦੀਆਂ ਬਣੀਆਂ ਹੋਈਆਂ 6 ਗੱਡੀਆਂ ਜਿਨ੍ਹਾਂ ਉੱਤੇ 27-27 ਇੰਚ ਮੋਟਾ ਲੋਹਾ ਲੱਗਾ ਸੀ ਜਿਹੜੀਆਂ ਕੱਛੂ ਕੁੰਮੇ ਨੂੰ ਪੂਰੀਆਂ ਟੱਕੀਆਂ ਹੋਈਆਂ ਸੀ ਗੁਰੂ ਕੇ ਸਿੱਖੋ ਇਸ ਤੋਂ ਪਹਿਲਾਂ ਕੁਲਦੀਪ ਬਰਾੜ ਨੇ ਆਖਿਆ ਤੁਹਾਨੂੰ 15 ਮਿੰਟ ਦਿੱਤੇ ਜਾਂਦੇ ਆ ਜੇ ਤੇ ਤੁਸੀਂ ਬਾਹਰ ਆ ਕੇ ਹੱਥ ਖੜੇ ਕਰ ਦਿਓ ਤੁਹਾਨੂੰ ਛੱਡ ਦਿੱਤਾ ਜਾਏਗਾ ਨਹੀਂ ਤੇ ਤੁਹਾਡਾ ਤੁੰਬਾ ਤੁੰਬਾ ਉਡਾ ਦਿੱਤੇ ਜਾਏਗਾ ਅੰਦਰੋਂ ਸੰਤ ਬਾਬਾ ਜਰਨੈਲ ਸਿੰਘ ਜੀ ਉਹਦੇ ਸਾਥੀਆਂ ਨੇ ਜਵਾਬ ਦਿੱਤਾ ਜਿਨ੍ਹਾਂ ਨੇ ਇਹ ਠਾਣੀ ਹੋਈ ਸੀ ਕਬੀਰ ਮੋਹੇ ਮਰਨੇ ਕਾ ਚਾਹ ਹੈ ਮਰੋ ਤਾਂ ਹਰ ਕੇ ਦੁਆਰ ਮਤ ਹਰ ਪੁੱਛੋ ਕੌਣ ਹੈ ਮਾਰੇ ਵੀਰ ਕਬੀਰ ਮਰਤਾ ਮਰਤਾ ਜਗ ਮੂਆ
1: ਮਰ ਪੀਣਾ
0: ਮਰ ਪੀਣਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ
1: ਪੌਰ ਨਾ ਮਰਨਾ ਹੋਏ
0: ਮਰਨਾ ਹੋਏ ਸੂਰਾ ਸੋ ਪਹਿਚਾਨੀ ਹੈ
1: ਜੋ ਲਰੇ ਦਿਨ ਕੇ ਹੈ ਤਾਂ
0: ਪੁਰਜਾ ਪੁਰਜਾ ਕੱਟ ਮਰੇ
1: ਹੁਣ ਛੱਡ ਖੇਤ
0: ਉਹਨਾਂ ਆਖਿਆ ਹੱਥ ਖੜੇ ਕਰਕੇ ਬਾਜ ਆ ਜਾਓ ਇੱਧਰ ਸੰਤ ਬਾਬਾ ਜਰਨੈਲ ਸਿੰਘ ਜੀ ਉਹ ਵੀ ਬਰਾੜ ਤੇ ਉਹ ਵੀ ਬਰਾੜ ਸੁਣੀਏ ਇੱਕ ਮੱਥਾ ਲਾਉਣ ਵਾਲਾ ਇੱਕ ਮੱਥਾ ਭੰਨਣ ਵਾਲਾ ਸੁਣੀਏ ਅੰਦਰੋਂ ਸੰਤਾਂ ਨੇ ਕਿਸ ਤਰ੍ਹਾਂ ਜਵਾਬ ਦਿੱਤਾ ਕੁਲਦੀਪ ਬਰਾੜ ਕੀ ਕਹਿ ਰਿਹਾ ਗੱਲਾਂ ਬਾਤਾਂ ਸਵਾਲ ਜਵਾਬ ਉੱਤਰ ਪ੍ਰਸ਼ਨ ਸੰਤ ਬਾਬਾ ਜਰਨੈਲ ਸਿੰਘ ਔਰ ਕੁਲਦੀਪ ਬਰਾੜ ਦੇ ਕਿਸ ਤਰ੍ਹਾਂ ਹੋਏ ਬਾਈ
2: ਜਦੋਂ ਫੌਜ

ਅਸੀਂ ਹੋਣੀ ਕੋਲੋਂ ਡਰਦੇ ਨੀ, ਅਸੀਂ ਪੁੱਤਰ ਕਲਗੀ ਵਾਲੇ।

ਮਾਤਾ ਕਿਸੇ ਦੇ ਕਰਦੇ ਨੀ ਅਸੀਂ ਕਲਕੀ ਵਾਲੇ।

0: జన్మలైంది,
1: జన్మలైంది
0: బే గార్తె రోజున జన్మలైంది. మర్ద దలేర్ విర్లే ఓ గప్పా మార్ గవార్ హజార్ జాందే పూరే కాల్ ఇకరార్ నిభాణ విర్లే జదో యార్ దే హత్ తలవార్ హోవే
1: పేటా
0: సీహ దీ ఉదో చడాణ విర్లే
1: అమర్ వసే
0: అమర్ వసే పరమాత్మా దిల్ అందర తే దీద్ పౌణ లీ సీస్ చకాణ విర్లే
1: కౌణ విర్లే
0: విర్లియాం మావా సంత బాబా జనైత్ సింగ్ వర్గే ఖాల్సే పేదా కర్దియాం గురు కే సిఖో 309 గబ్బరూ ది లిస్ట్ సంత బాబా జనైత్ సింగ్ దే హత్వే సి జో ఆపణే హక్కాం ది ఖాతర ఏ జానా తళీ తే రఖీ బైఠే సి అజ పుత్ ప్యో దే ఆఖ నీ లగ్దా ఉన్నా దా కిన్నా ఉచ్చా సుచ్చా జీవన సి ਮੈਂ ਕੱਲ ਵੀ ਜ਼ਿਕਰ ਕੀਤਾ ਸੀ ਉਹਨਾਂ ਦਾ ਦਰਬਾਰ ਲੱਗਦਾ ਸੀ ਦਰਬਾਰ ਤੇ ਲੋਕਾਂ ਦੇ ਦੁੱਖ ਸੁੱਖ ਸੰਤਾਂ ਦੇ ਦਰਬਾਰ ਸੁਣੇ ਜਾਂਦੇ ਸੀ ਇੱਕ ਮਾਈ ਆਈ ਆਂਦੀ ਬਾਬਾ ਜੀ ਮੈਂ ਆਪਣਾ ਪੁੱਤਰ ਤੁਹਾਡਾ ਸੰਗੀ ਬਣਾਉਣਾ ਚਾਹੁੰਦੀ ਹਾਂ ਜੇ ਤੁਸੀਂ ਆਪਣੇ ਜਥੇ 'ਚ ਭਰਤੀ ਕਰ ਲਓ ਸੰਤਾਂ ਨੇ ਆਖਿਆ ਮਾਈ ਇੱਥੇ ਲੰਗਾਂ ਵੀ ਪ੍ਰਵਾਨ ਇੱਥੇ ਇੰਨਾ ਵੀ ਪ੍ਰਵਾਨ ਅੰਨਾ ਜਿਹੜਾ ਭਾਂਡੇ ਮਾਂਜੀ ਜਾਊਗਾ ਲੰਗਾਂ ਅਗਡਾ ਹੀ ਜਾਊਗਾ ਗੁਰੂ ਕਾ ਲੰਗਰ ਪੱਕਦਾ ਰਹੂਗਾ ਉਹਨੇ ਆਖਿਆ ਬਾਬਾ ਨਾ ਤੇ ਮੇਰਾ ਪੁੱਤ ਲੰਗਾ ਹੀ ਤੇ ਨਾ ਅੰਨਾ ਹੀ ਮੈਂ ਤੁਹਾਡਾ ਸੰਗੀ ਬਣਾਉਣ ਚਾਹੁੰਦੀ ਜੇ ਆਪਣੇ ਨਾਲ ਨੂੰ ਕਾਰ ਚ ਰੱਖੋ ਦੇ ਸੰਤਾਂ ਨੇ ਆਖਿਆ ਮਾਈ ਇੱਦਾਂ ਗੱਲ ਨੀ ਬਣਨੀ ਅਸੀਂ ਜਥੇ ਚ ਉਹ ਸਿੰਘ ਭਰਤੀ ਕਰਦੇ ਹਾਂ ਜਿਹੜਾ ਪੁਲਿਸ ਜਾਂ CRPਾਂ ਕੋਲੋਂ ਰਫਲ ਜਾਂ ਸਟੇਨ ਖੋ ਕੇ ਲਿਆਵੇ ਹੁਣ ਮਾਈ ਤੇ ਚੁੱਪ ਕਰ ਗਈ ਭਾਈ ਮਥੁਰਾ ਸਿੰਘ ਬੈਠਾ ਸੀ ਚੌੜੇ ਮਧਰੇ ਦੇਣ ਵਾਲਾ ਉਹਨੇ ਆਖਿਆ ਬਾਬਾ ਜੀ ਜੇ ਹੁਕਮ ਕਰੋ ਇਹ ਕੰਮ ਹੁਣੇ ਕਰ ਦਿੰਦਾ ਲੰਗਰ ਦੀਆਂ ਪੌੜੀਆਂ ਉੱਤਰ ਆਇਆ ਸੂਰਮਾ CRP ਦੀ ਭੀੜ ਲੱਗੀ ਸੀ ਇੱਕ ਦੀਆਂ ਖੁੱਚਾਂ ਵਿੱਚ ਜੱਟ ਨੇ ਲੱਤ ਮਾਰੀ ਮੂੰਹ ਤੇ ਮੂੰਹ ਕਰਕੇ ਸੁੱਟ ਦਿੱਤਾ ਸਟੇਨ ਖੋ ਕੇ ਤੇ ਸੰਤਾਂ ਦੇ ਕੋਲ ਆ ਗਿਆ ਉਹ ਭਾਈ ਮਥੁਰਾ ਸਿੰਘ ਜਿਹਦਾ 15 ਲੱਖ ਰੁਪਈਏ ਉਸ ਵੇਲੇ ਨਾਮ ਸੀ ਜਿਹਨੇ ਭਾਈ ਸੁਖਦੇਵ ਸਿੰਘ ਸੁੱਖੇ ਤੇ ਹਰਜਿੰਦਰ ਸਿੰਘ ਜਿੰਦੇ ਦਾ ਸਾਥ ਦੇ ਕੇ ਲਲਿਤ ਮਾਕਣ ਤੇ ਅਰਜਨ ਗੁੰਡੇ ਉਹ ਦਿੱਲੀ ਦੇ ਕਾਤਲਾਂ ਨੂੰ ਮੌਤ ਦੀ ਗੱਡੀ ਚੜਾਇਆ ਉਸ ਵੇਲੇ ਜੰਡਿਆਲਾ ਗੁਰੂ ਦੀ ਪੁਲਿਸ ਨੇ ਉਹਨੂੰ ਸ਼ਹੀਦ ਕੀਤਾ ਇਹੋ ਜਿਹੇ ਚੰਡੇ ਹੋਏ ਸੂਰਮੇ ਸੰਤ ਬਾਬਾ ਜਰਨੈਲ ਸਿੰਘ ਦੇ ਸਾਥੀ ਸਨ ਜਿਸ ਵੇਲੇ ਉਹ ਗੱਡੀਆਂ ਅੰਦਰ ਜਾਣ ਲੱਗੀਆਂ ਜਨਰਲ ਸ਼ਵੇਕ ਸਿੰਘ ਨੇ ਉਹ ਫਿਰ ਰਾਕਟ ਲਾਂਚਰ ਜਿਹਦਾ 52 ਕਿਲੋ ਵਜ਼ਨ ਸੀ 52 ਕਿਲੋ ਜਿਹੜਾ 90 ਟਨ ਦੇ ਟੈਂਕ ਨੂੰ ਹਵਾ ਚ ਉਡਾ ਸਕਦਾ ਸੀ ਇੰਨਾ ਉਹ ਸ਼ਕਤੀਸ਼ਾਲੀ ਰਾਕਟ ਸੀ ਜਦੋਂ ਪਹਿਲਾ ਰਾਕਟ ਛੱਡਿਆ ਨਾ ਆਂਦੇ ਪੂਰੇ ਉਹਨਾਂ ਕੰਨਾਂ ਨੂੰ ਐ ਚੰਗੀ ਤਰ੍ਹਾਂ ਲਪੇਟਿਆ ਪੱਗ ਦੇ ਨਾਲ ਕਿਉਂਕਿ ਉਹਦਾ ਖੜਾਕ ਬੜਾ ਸੀ ਬੋਲਾ ਕਰਨ ਦਾ ਸੀ ਬੰਦੇ ਨੂੰ ਜਦੋਂ ਪਹਿਲਾਂ ਛੱਡਿਆ ਆਂਦਾ ਸਾਡੀ ਗੱਡੀ ਜਿਹੜੀ ਆ ਉਹ 21 ਫੁੱਟ ਰੂਹ ਵਾਂਗੂ ਸਮਾਨ 'ਚ ਉੱਡ ਕੇ ਤੇ ਫਿਰ ਪੁੰਜੇ ਡਿੱਗੀ ਆ ਇਹਦੇ ਨਾਲ ਉਹ ਸਾਰੀ ਕਾਰਵਾਈ ਸਾਡੀ ਠੱਪ ਹੋ ਗਈ ਉਹ ਸਿੰਘਾਂ ਦੇ ਕੋਲ 5 ਹੀ ਸੀ ਜੇ ਕਿਤੇ ਜ਼ਿਆਦਾ ਹੁੰਦੇ ਤੇ ਸਾਨੂੰ ਲੱਗ ਰਹੀ ਸੀ ਲੱਗਣ ਦੇਣਾ ਉਹ 5 ਹੀ ਸੀ ਗੁਰੂ ਕੇ ਸਿੱਖੋ ਇਹ ਚਾਲ ਵੀ ਫੇਲ ਹੋ ਗਈ ਫਿਰ ਵੱਡੀਆਂ ਤੋਪਾਂ ਲਿਆਂਦੀਆਂ ਗਈਆਂ ਵੱਡੀਆਂ ਤੋਪਾਂ ਸਾਰੇ ਕਾਨੂੰਨ ਜਿਹੜੇ ਆ ਨਾ ਉਹ ਛਿੱਕੇ ਤੇ ਟੰਗ ਕੇ ਜਿਹੜੇ ਆਪਣੇ ਨੂੰ ਮਾਰਨ ਵਾਸਤੇ ਨਹੀਂ ਹੁੰਦੀਆਂ ਉਹ ਤੇ ਵੈਰੀ ਦੇ ਜਿਹੜੇ ਕੋਈ ਚੜ੍ਹ ਕੇ ਆਵੇ ਤੇ ਉਹਦੇ ਵਾਸਤੇ ਤੋਪਾਂ ਹੁੰਦੀਆਂ ਦੂਜੀਆਂ ਕੰਟਰੀਆਂ ਵਾਸਤੇ ਪਰ ਆਪਣਿਆਂ ਵਾਸਤੇ ਨਾ ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਉਹ ਫਿਰ ਵੱਡੀਆਂ ਤੋਪਾਂ ਲਿਆਂਦੀਆਂ 4 ਤੋਪਾਂ ਇੱਕ ਭਗਤਾਂ ਵਾਲੇ ਗੇਟ ਤੇ ਇੱਕ ਆਟਾ ਮੰਡੀ ਵਾਲੇ ਇੱਕ ਗੁਰੂ ਕੇ ਸਿੱਖੋ 4 ਉਹ ਤੋਪਾਂ ਸਨ ਪਹਿਲਾ ਤੋਪ ਦਾ ਗੋਲਾ ਜਿਹੜਾ ਉਹ 4 ਜੂਨ ਨੂੰ 4 ਵੱਜ ਕੇ ਤੇ 40 ਮਿੰਟ ਤੇ ਥੜਾ ਸਾਹਿਬ ਦੇ ਲਾਗੇ ਇੱਕ ਬੁੰਗਾ ਬਣਿਆ ਸੀ ਉਹ 'ਚ ਗੋਲਾ ਵੱਜਾ ਜਿਹਦੇ ਵਿੱਚ ਇੱਕ ਸਿੰਘ ਦੀ ਲੱਤ ਟੁੱਟ ਗਈ ਔਰ ਦੂਸਰਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੱਜਾ ਗੁਰੂ ਕੇ ਸਿੱਖੋ ਵੱਡਾ ਧਮਾਕਾ ਹੋਇਆ ਜਿਹਦੇ ਨਾਲ ਸ਼ਹਿਰ ਨੂੰ ਇੱਕ ਨਾਲ ਲਾਗੇ ਲਾਗੇ ਘਰਾਂ ਨੂੰ ਅੱਗ ਲੱਗ ਗਈ ਔਰ ਕਰਲਾਟ ਪੈਣ ਲੱਗੀ ਗਿਆਨੀ ਪੂਰ ਸਿੰਘਾਂ ਦਾ ਉਹ ਸੀਨ ਮੈਂ ਆਪਣੇ ਅੱਖਾਂ ਦੇ ਨਾਲ ਵੇਖਿਆ ਸ਼ਹਿਰ ਦੇ ਨਾਲ ਕੁਰਲਾ ਕੇ ਜਿਹੜੇ ਬੀਬੀਆਂ ਬੱਚੇ ਸੀ ਉਹ ਹਰਿਮੰਦਰ ਸਾਹਿਬ ਨੂੰ ਅੰਦਰ ਵੜੇ ਸੀ ਕਿਉਂਕਿ ਘਰਾਂ ਨੂੰ ਅੱਗ ਲੱਗ ਗਈ ਸੀ ਗੁਰੂ ਕੇ ਸਿੱਖੋ ਇੰਨਾ ਕਹਿਰੀ ਹਮਲਾ ਕੀਤਾ ਇਧਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੁਚੇਤ ਕਰਦੇ ਆ ਵੀ ਹੁਣ ਆਖਰੀ ਵੇਲਾ ਆ ਗਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਗੁਰੂ ਕੇ ਸਿੱਖੋ, ਇਹ ਸਾਰੀ ਜੰਗ ਜੇ ਵੇਖਣੀ ਹੋਵੇ ਤੇ ਬੜੇ ਬੜੇ ਪੱਤਰਕਾਰਾਂ ਨੇ ਬਹੁਤ ਕੁਝ ਲਿਖਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਚੰਡੇ ਹੋਏ ਸਿੰਘ ਆਂਦੇ, ਇਹਨਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਸੀ। ਇਹ ਕੁਲਦੀਪ ਬਰਾੜ ਆਪਣੀ ਕਲਮਨਾ ਲਿਖਦਾ ਵੀ ਜੇ ਕਿਤੇ ਸਾਡੇ ਨਾਲ ਇਹੋ ਜਿਹਾ ਕਿਤੇ 200 ਸਿੰਘ ਹੋਵੇ ਨਾ ਤੇ ਜਿਹੜਾ ਚੀਨ ਸਾਡਾ ਹਿੱਸਾ ਮੱਲੀ ਬੈਠਾ ਨਾ, ਉਹ ਅਸੀਂ 2 ਘੰਟੇ ਛਡਾ ਸਕਦੇ ਹਾਂ। ਆਂਦੇ ਵੀ ਜਿਹਨਾਂ ਨੂੰ ਭੋਰਾ, ਜਿਹਨਾਂ ਨਾ ਤੇ ਕੋਈ ਲੋਭ, ਨਾ ਕੋਈ ਲਾਲਚ, ਨਾ ਕੋਈ ਮੌਤ ਦਾ ਡਰ, ਆਂਦੇ ਸਿੱਧੇ ਯਾਰ ਦੀ ਇੱਕ ਬੰਨ ਕੇ ਛਾਤੀ ਨੂੰ ਆਉਂਦੇ ਸੀ ਤੇ ਸਾਡੇ ਟੈਂਕ ਤਬਾਹ ਕਰੀ ਆਉਂਦੇ ਸੀ। ਇੱਕ ਇਹਨਾਂ ਹੋਰ ਪਹਿਲਾਂ ਹਮਲਾ ਕੀਤਾ, ਇੱਕ ਮਿਸ਼ਰਾ, ਬ੍ਰਹਮ ਮਿਸ਼ਰਾ, ਜਿਹੜੀ VIP ਦੇ ਦੁਆਲੇ ਸਕਿਉਰਟੀ ਲਾਈ ਜਾਂਦੀ, 1300 ਜਵਾਨ ਉਹ ਹੈਲੀਕਾਪਟਰ ਰਾਹੀਂ ਮੰਗਾਇਆ ਗਿਆ ਤੇ ਜਿਹਨਾਂ ਨੂੰ ਜਲਿਆਂ ਵਾਲੇ ਬਾਗ ਵਿੱਚ ਤੋਰੇ ਲਾਇਆ ਗਿਆ। ਉਹਨਾਂ ਦਾ ਆਗੂ ਸੀ ਬ੍ਰਹਮ ਮਿਸ਼ਰਾ, ਉਹਨੇ ਆਖਿਆ ਵੀ ਇਹ ਮੇਰਾ 4 ਘੰਟਿਆਂ ਦਾ ਕੰਮ। ਪਰ ਜਦੋਂ ਉਹਨੂੰ ਕਾਰਵਾਈ ਦਾ ਪਤਾ ਲੱਗਾ ਨਾ ਵੀ ਆਹ ਕੁਛ ਕੋਸ਼ਿਸ਼ ਕਰਕੇ ਵੇਖ ਲਿਆ, ਉਹਦੇ ਫਿਰ ਘੰਟੇ ਵਧਣ ਲੱਗੇ ਤੇ ਡਰਨ ਵੀ ਲੱਗਾ। ਉਹਨੇ ਵੀ ਸਿੱਧਾ ਹਮਲਾ ਨਹੀਂ ਕੀਤਾ, ਆਂਦੇ ਸੁਰੰਗ ਪੁੱਟ ਕੇ ਤੇ ਉਹਨੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਸੁਰੰਗ ਪੁੱਟ ਕੇ ਤੇ ਉਹਦੇ ਵਿੱਚ ਪਹਿਲਾਂ ਗੈਸ ਛੱਡੀ, ਤਹਿਖਾਨਿਆਂ ਵਿੱਚ ਜਿਹੜੇ ਕੋਈ ਥੱਲੇ ਸਿੰਘ ਸੀ ਆਂਦਾ ਵੀ ਜਾ ਕੇ ਵੇਖਿਆ, ਕੁਝ ਮੇਵੇ ਪਏ ਸਨ, ਕੁਝ ਪਾਣੀ ਦੀਆਂ ਬੋਤਲਾਂ, ਸਿੰਘ ਲੰਮੇ ਪਏ। ਸਾਡੇ ਫੌਜੀਆਂ ਨੇ ਇੱਕਦਮ ਫਾਇਰਿੰਗ ਕੀਤੀ ਔਰ ਉਹ 35-40 ਸਿੰਘ ਜਿਹੜੇ ਮਾਰ ਦਿੱਤੇ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉਹ ਸਾਥੀ ਜਰਨਲ ਸ਼ਬੇਗ ਸਿੰਘ ਜੀ, ਉਹਨਾਂ ਏਡਾ ਰੋਸ਼ਨ ਦਿਮਾਗ ਸੀ, ਉਹਨੇ ਬੂਹੇ ਬਾਰੀਆਂ ਜਿੰਨੇ ਅੱਗ ਲੱਗਣ ਵਾਲਾ ਸਮਾਨ ਸੀ ਨਾ, ਉਹ ਪਹਿਲਾਂ ਹੀ ਬਾਹਰ ਕੱਢ ਕੇ ਸੁੱਟ ਦਿੱਤਾ ਸੀ, ਕਿਉਂਕਿ ਜਾ ਉਹਨੂੰ ਪਤਾ ਵੀ ਜਾਲਮ ਸਰਕਾਰ ਨੇ ਬੜੇ ਬੜੇ ਕਹਿਰੀ ਹੱਲੇ ਕਰਨੇ ਆ। ਆਂਦੇ ਉਹਨਾਂ ਦੇ ਨਾਲ ਉਹਨਾਂ ਨੂੰ ਸਿਲੰਡਰ ਦੇ ਕੇ ਘੱਲਿਆ ਜਿਹਨਾਂ 'ਚ ਪ੍ਰਪੈਨ ਗੈਸ ਭਰੀ ਹੋਈ ਸੀ। ਗੁਰੂ ਕੇ ਸਿੱਖੋ, ਇੱਧਰ ਜਰਨਲ ਸ਼ਬੇਗ ਸਿੰਘ ਨੇ ਉਹ ਜਦੋਂ ਸਿਲੰਡਰ ਛੱਡੇ ਨਾ, ਫਿਰ ਉਹ 12-12 ਫੁੱਟ ਜਿਹੜੀ ਆ ਅੱਗ ਸਰੋਵਰ ਨੂੰ ਗਈ ਆ। ਉਹਦੇ ਵਿੱਚ ਜਿਹੜੇ ਸਾਡੇ ਫੌਜੀ ਅੰਦਰ ਹਮਲਾ ਕਰਨ ਗਏ ਸੀ ਉਹਨਾਂ ਨੂੰ ਸਾਰਿਆਂ ਨੂੰ ਅੱਗ ਲੱਗ ਗਈ। ਏਡਾ ਜ਼ਬਰਦਸਤ ਧਮਾਕਾ ਕੀਤਾ, ਇਹ ਚਾਲ ਵੀ ਫੇਲ ਹੋ ਗਈ। ਵੱਡੀਆਂ ਤੋਪਾਂ ਫਿਰ ਮੰਗਾ ਕੇ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਤੇ ਔਰ ਕਿਸ ਤਰ੍ਹਾਂ ਹਾਂਜੀ ਜੰਗ ਦਾ ਸੀਨ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ, ਕਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੇ ਆਈ ਫੌਜ ਦਾ ਮੁਕਾਬਲਾ ਕੀਤਾ। ਬੜੀ ਜ਼ਬਰਦਸਤ ਕਵਿਤਾ ਹੈ, ਆਓ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ।

0: ਜਿਹੜੀ ਆਪਣੇ ਫਰਜ਼ ਪਛਾਣਦੀ ਏ
1: ਓਏ ਤਖਤਾਂ
0: ਉਹ ਤਖਤਾਂ ਤਾਜਾਂ ਤੇ ਲੋਭ ਤੇ ਥੁੱਕਦੀ ਨਹੀਂ ਤੇ ਸੋਝੀ ਆ ਜਾਵੇ ਆਪਣੀ ਛਾਨ ਦੀ ਏ
1: ਪਰ ਕਿਸੇ ਦੁਖੀ ਮਜ਼ਲੂਮ
0: ਦੁਖੀ ਮਜ਼ਲੂਮ ਦੀ ਹਾਂ ਸੁਣ ਕੇ ਬਾਜੀ ਲਾ ਦਿੰਦੀ ਆਪਣੀ ਜਾਨ ਦੀ ਏ ਤੇਰੇ ਭਾਣੇ ਸਰਬੱਤ ਦਾ ਭਲਾ ਹੋਏ ਚੰਦਰ ਸਿੱਖਿਆ ਤੇਰੇ ਨਿਸ਼ਾਨ ਦੀ ਏ ਗੁਰੂ ਕੇ ਸਿੱਖੋ ਸੁਸੰਤ ਬਾਬਾ ਜਰਨੈਲ ਸਿੰਘ ਜਦੋਂ ਅੰਦਰੋਂ ਨਿਕਲਿਆ ਨਾਲ ਭਾਈ ਇੱਕ ਮੁਕਤਾ ਸਿੰਘ ਸੀ ਉਹਨੇ ਆਪਣੇ ਮੂੰਹ ਉੱਤੇ ਬਾਲਟੀ ਅੱਗੇ ਕਰ ਲਈ ਬਾਲਟੀ ਤੇ ਸਿੰਘਾਂ ਨੇ ਪੁੱਛਿਆ ਮੁਕਤਿਆ ਡਰ ਗਿਆ ਬਾਲਟੀ ਅੱਗੇ ਕਰ ਲਈ ਆਂਦਾ ਨਹੀਂ ਡਰ ਨਹੀਂ ਗਿਆ ਜੇ ਕਿਤੇ ਦੁਸ਼ਮਣ ਦਾ ਬ੍ਰਸ਼ਟ ਮੇਰੇ ਮੂੰਹ ਤੇ ਵੱਜ ਗਿਆ ਤੇ ਲੋਕ ਸੰਗਤਾਂ ਨੂੰ ਪਤਾ ਨਹੀਂ ਲੱਗਣਾ ਵੀ ਇੱਥੇ ਮੁਕਤੇ ਵੀ ਸ਼ਹੀਦੀਆਂ ਪਾਈਆਂ ਗੁਰੂ ਕੇ ਸਿੱਖੋ ਇੰਨੇ ਬੇਖੌਫ ਯੋਧੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਸਨ ਕਿਸ ਤਰ੍ਹਾਂ ਲਾਚੀ ਬੇਰ ਦਾ ਲੱਕ ਤੋੜਿਆ ਕਿਸ ਤਰ੍ਹਾਂ ਦਰਸ਼ਨੀ ਡਿਉੜੀ ਵਿੱਚ ਪਾੜ ਪਾਏ ਔਰ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਵਿੱਚ ਗੋਲੀਆਂ ਮਾਰੀਆਂ ਗਿਆਨੀ ਪੂਰ ਸਿੰਘ ਦੱਸਦੇ ਵੀ ਇੱਕ ਵੀ ਸੀਸਾ ਹਰਿਮੰਦਰ ਸਾਹਿਬ ਦਾ ਵੀ ਟੁੱਟਣ ਤੋਂ ਬਚਿਆ ਨਹੀਂ ਸੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗੋਲੀ ਵੱਜੀ ਜਿਹੜੀ ਦੱਖਣੀ ਓਂਕਾਰ ਤੱਕ ਗਈ ਕੀਰਤਨ ਕਰਦਾ ਹੋਇਆ ਰਾਗੀ ਸਿੰਘ ਭਾਈ ਅਵਤਾਰ ਸਿੰਘ ਉਹ ਅੰਦਰ ਸ਼ਹਾਦਤ ਦੇ ਜਾਮ ਕਿਸ ਤਰ੍ਹਾਂ ਪੀਤੇ ਲੈਣਾ ਤੁਹਾਡੇ ਸਾਹਮਣੇ ਆਖਰੀ ਦੋ ਮਿੰਟ ਦੀ ਕਵਿਤਾ ਇੰਜ ਬਿਆਨ ਕੀਤੀ ਜਾ ਰਹੀ

ਲੱਗੇ ਪੁਰਜ ਹੋ।

0: ਜ਼ਾਲਮ ਸਰਕਾਰ ਨੇ ਇਸ ਤਰ੍ਹਾਂ ਜ਼ਾਲਮ ਸਰਕਾਰ ਨੇ ਸਾਡੇ ਉੱਤੇ ਇੰਨਾ ਵੱਡਾ ਕਹਿਰ ਕੀਤਾ। ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੰਡੀ ਜਿਨ੍ਹਾਂ ਇਸ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ, ਮੈਨੂੰ ਬਾਹਰੋਂ ਕਿਸੇ ਨੇ ਦੱਸਿਆ, ਗੁਰੂ ਕਿਰਪਾ ਕਰੇ ਕਿਸ ਤਰ੍ਹਾਂ ਸਾਡਾ ਉਹ ਤੋਸ਼ਾਖਾਨਾ ਜਿਹਦੇ ਵਿੱਚ ਸਾਡੇ ਕੀਮਤੀ ਗ੍ਰੰਥ ਸਨ, ਉਹ ਪਦਮ ਸਿੰਘ ਪਿਆਰਾ ਸਿੰਘ ਪਦਮ ਜੇ ਕਿਤੇ ਰਹਿਤਨਾਮੇ ਦਾ ਉਤਾਰਨ ਨਾ ਕਰਦੇ ਤੇ ਉਹ ਸਾਰੇ ਰਹਿਤਨਾਮੇ ਸਾਡੇ ਕੋਲ ਗੁੰਮ ਹੋ ਜਾਣੇ ਸੀ। ਵੱਡੀਆਂ ਵੱਡੀਆਂ ਮਹਾਰਾਜ ਦੀਆਂ ਲਿਖਤਾਂ ਜਿਨ੍ਹਾਂ ਤੇ ਮਹਾਰਾਜ ਦੇ ਹਸਤਾਖਰ ਹੋਏ ਸੀ, ਉਹ ਵੱਡੇ ਵੱਡੇ ਗ੍ਰੰਥ ਜਿਹੜੇ ਸਾੜ ਦਿੱਤੇ, ਕੁਝ ਲੁੱਟ ਲਏ, ਔਰ ਗੁਰੂ ਕੇ ਸਿੱਖੋ ਕਿੰਨੀ ਦੁਰਦਸ਼ਾ ਸਾਡੀ ਕੀਤੀ ਗਈ, ਇਹਦੇ ਉੱਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਤਿੰਨ ਤਰ੍ਹਾਂ ਦੀ ਸੈਨਾ, ਜਲ ਸੈਨਾ, ਥਲ ਸੈਨਾ, ਵਾਯੂ ਸੈਨਾ, ਤਿੰਨ ਤਰ੍ਹਾਂ ਦੀ ਸੈਨਾ ਲਾ ਕੇ ਸਾਡਾ ਲੱਕ ਤੋੜਨ ਦਾ ਕੋਸ਼ਿਸ਼ ਕੀਤੀ ਗਈ, ਪਰ ਇਹ ਕੌਮ ਇਹੋ ਜਿਹੀ ਹੈ ਜਿੰਨਾ ਖਿੱਦੋ ਨੂੰ ਤੁਸੀਂ ਵੱਟ ਕੇ ਮਾਰੋਗੇ ਨਾ ਉਹਨੇ ਹੁਣ ਉਹਨਾਂ ਤਾਂ ਨੂੰ ਉਭਰਨਾ। ਗੁਰੂ ਕਿਰਪਾ ਕਰੇ ਇਹ ਸ਼ਕਤੀ ਸਾਨੂੰ ਮਿਲਦੀ ਰਹੇ। ਸੋ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦੇ ਹਾਂ, ਸੰਬੰਧਕ ਜਿਹਨਾਂ ਦਾ ਬਹੁਤ, ਜਿਨ੍ਹਾਂ ਨੇ ਪਿਆਰ ਦਿੱਤਾ ਔਰ ਕਿਤਨੇ ਦਿਨ ਸੇਵਾ ਨਿਭਾਈ, ਬੇਅੰਤ ਭੁੱਲਾਂ ਕਰ ਗਏ ਹੋਣ, ਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਕੱਲ੍ਹ ਨੂੰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਸਾਰਿਆਂ ਨੇ। ਭਾਈ ਨਗਰ ਕੀਰਤਨ ਵਿੱਚ ਜੋ ਪਾਤਸ਼ਾਹੀ ਰੈਲੀ ਵਿੱਚ ਸਾਰਿਆਂ ਨੇ ਹਾਜ਼ਰੀ ਭਰ ਕੇ ਅਤੇ ਉਹਨਾਂ ਸ਼ਹੀਦਾਂ ਨੂੰ ਨਕਮਸਤ ਹੋਣਾ ਹੈ। ਪੁੱਲ ਚੁੱਕ ਦੀ ਮਾਫ਼ੀ, ਸਾਰੀਆਂ ਸੰਗਤਾਂ ਫਤਿਹ ਬੁਲਾਓ ਅਤੇ ਗੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ
0: ਖਾਲਸਾ,
1: ਖਾਲਸਾ
0: ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ।
2: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦੇ ਕਵੀਸ਼ਰੀ ਜਥੇ ਦਾ, ਜਿਨ੍ਹਾਂ ਨੇ 1984 ਦਾ ਜੋ ਤੀਜਾ ਘੱਲੂਘਾਰਾ, ਉਸ ਦੇ ਬਾਰੇ, ਉਸ ਇਤਿਹਾਸ ਨੂੰ ਆਪ ਸੰਗਤਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ। ਇਹ ਜੋ ਸ਼ਹੀਦੀ ਹਫ਼ਤਾ, ਭਾਈ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਸਪੈਸ਼ਲ ਤੌਰ 'ਤੇ ਦੂਸਰੇ ਥਾਂ ਤੋਂ ਇੱਥੇ ਪਹੁੰਚ ਕੇ ਆਪ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਆਏ, ਅਤੇ ਜੋ ਸਿੱਖ ਕੌਮ ਦੇ ਨਾਲ 1984 'ਚ ਹੋਇਆ, ਉਹ ਇਹਨਾਂ ਨੇ ਜੋ ਇਤਿਹਾਸ ਆਪ ਸੰਗਤਾਂ ਦੇ ਸਾਹਮਣੇ ਰੱਖਿਆ। ਮੈਂ ਇਸ ਤੋਂ ਪਹਿਲਾਂ ਕਿ ਮੈਂ ਭਾਈ ਸਾਹਿਬ ਹੁਣਾਂ ਨੂੰ ਬੇਨਤੀ ਕਰਾਂ, ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ ਅਤੇ ਪ੍ਰਬੰਧਕ ਵੀਰ, ਜੋ ਗੁਰੂ ਘਰ ਦੀ ਮਰਿਆਦਾ ਹੈ, ਗੁਰੂ ਘਰ ਵੱਲੋਂ ਸੰਗਤ ਸਨਮਾਨ ਗੁਰੂ ਜੀ ਦੀ ਬਖਸ਼ਿਸ਼ ਸਰੋਪਾ ਦਿੱਤੇ ਜਾਣ, ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਅਤੇ ਇਹਨਾਂ ਦੇ ਜਥੇ ਨੂੰ ਸਰੋਪਾ ਦਿੱਤੇ ਜਾਣ।

ਅੱਜ ਦਾ ਇਸ ਫੇਰੀ ਦਾ ਇਹਨਾਂ ਦਾ ਫ੍ਰੀ ਮੁੜ ਗੁਰਦੁਆਰੇ ਦੀ ਸਟੇਜ 'ਤੇ ਆਖਰੀ ਦੀਵਾਨ ਅਤੇ ਕੱਲ੍ਹ ਨੂੰ ਨਗਰ ਕੀਰਤਨ ਦੇ ਵਿੱਚ ਇਹ ਹਾਜ਼ਰੀ ਜ਼ਰੂਰ ਲਵਾਉਣਗੇ, ਆਪ ਸੰਗਤਾਂ ਦੇ ਸਨਮੁੱਖ ਹੋਣਗੇ ਅਤੇ ਮੈਂ ਇਹਨਾਂ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਸਾਡੇ ਮਹਾਂਬਲੀ ਮਹਾਨ ਯੋਧੇ ਜੋ ਜਨਰਲ ਸਵੇਖ ਸਿੰਘ ਜੀ ਦੇ ਬਾਰੇ ਜ਼ਿਕਰ ਕੀਤਾ। ਸੰਤ ਮਹਾਤਮਾ ਜੋ ਸੰਤ ਬਾਬਾ ਜਰਨੈਲ ਸਿੰਘ ਸੀ ਉਹ ਕੋਈ ਆਮ ਸੰਤ ਨਹੀਂ ਸੀ। ਜਦੋਂ ਕੋਈ ਉਹਨਾਂ ਦੇ ਦਰਸ਼ਨ ਕਰਦਾ ਸੀ, ਜਦੋਂ ਮਿਹਰ ਦੀ ਨਿਗਾਹ ਫੇਰ ਦਿੰਦੇ ਸੀ ਅਤੇ ਉਹਦਾ ਜੀਵਨ ਬਦਲ ਕੇ ਰੱਖ ਦਿੰਦੇ ਸੀ। ਉਹਨਾਂ ਵਿੱਚੋਂ ਦਾਸ ਤੁਹਾਡੇ ਸਾਹਮਣੇ ਖੜ੍ਹਾ, ਕਿਰਪਾ ਹੋਈ, ਦਰਸ਼ਨ ਕੀਤੇ, ਮਿਹਰ ਦੀ ਨਿਗਾਹ ਪਈ, ਦਾਸ ਨੂੰ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਮਿਲ ਗਈ। ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉਹ ਮਹਾਂਪੁਰਸ਼ਾਂ ਬਾਰੇ ਦੱਸ ਸਕਦੇ ਅਤੇ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ। ਜਨਰਲ ਸਵੇਖ ਸਿੰਘ ਦੀ ਇੱਕ ਗੱਲ ਤੁਹਾਨੂੰ ਦੱਸਣੀ, ਜਦੋਂ ਸੰਤ ਜੀ ਕਹਿੰਦੇ ਸਵੇਖ ਸਿੰਘ ਜੀ ਫੌਜ ਜਿਹੜੀ ਪਰਿਕਰਮਾ 'ਚ ਤੁਰ ਕੇ ਆ ਗਈ, ਉਹ ਕਹਿੰਦੇ ਸੰਤ ਜੀ ਕੋਈ ਗੱਲ ਨਹੀਂ, ਮੇਰੀਆਂ ਰਗਾਂ ਦੇ ਵਿੱਚ ਵੀ ਸਾਡੇ ਵੱਡੇ ਵਡੇਰਿਆਂ ਨੇ ਜਿਨ੍ਹਾਂ ਨੇ ਮੱਸੇ ਦਾ ਸਿਰ ਵੱਢਿਆ ਸੀ, ਭਾਈ ਮਹਿਤਾਬ ਸਿੰਘ ਜੋ ਇਹਨਾਂ ਦੇ ਵੱਡੇ ਵਡੇਰੇ ਸੀਗੇ, ਭਾਈ ਮਹਿਤਾਬ ਸਿੰਘ ਭੰਗੂ ਜੋ ਮੱਸੇ ਰੰਗੜ ਦਾ ਸਿਰ ਵੱਢ ਕੇ ਲਗਾਏ ਸੀ, ਕਹਿੰਦੇ ਇਹ ਤੁਰ ਕੇ ਆ ਰਹੇ ਆ ਪਰ ਦੇਖਿਓ ਸਹੀ, ਮੈਂ ਇਹਨਾਂ ਦੇ ਸਰੀਰ ਨਾਲੋਂ ਇਹਨਾਂ ਦੇ ਪੈਰ ਵੱਖਰੇ ਕਰ ਦਾਂਗਾ। ਅਤੇ ਕੀਤੇ, ਫੌਜ ਅੱਗੇ ਨਹੀਂ ਵਧਣ ਦਿੱਤੀ, ਸਾਰੇ ਦੇ ਸਾਰੇ ਢੇਰੀ ਕਰ ਦਿੱਤੇ। ਮੈਂ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ, ਮੈਂ ਬੇਨਤੀ ਕਰਦਾ ਕਿ ਕੱਲ੍ਹ ਨੂੰ ਸਾਧ ਸੰਗਤ ਜੀ ਤੁਸੀਂ ਜ਼ਰੂਰ ਆਪਣੇ ਸੈਨ ਫਰਾਂਸਿਸਕੋ ਵਿਖੇ ਜੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ ਹੋਣ ਜਾ ਰਿਹਾ ਹੈ, ਆਓ ਵੱਧ ਚੜ੍ਹ ਕੇ ਉੱਥੇ ਪਹੁੰਚੋ, ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ। ਅਤੇ ਆਓ ਮੈਂ ਹੁਣ ਬੇਨਤੀ ਕਰਦਾ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨਗੇ, ਕੀਰਤਨ ਸਰਵਣ ਕਰਾਉਣਗੇ, ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿੱਛੇ ਕੌਣ ਹੈ ਪਰਾ ਹਮਾਰੇ ਬਾਹਰ। ਸੰਸਾਰ 'ਚ ਬੜੇ ਲੋਕ ਮਰਦੇ ਨੇ, ਮਰਨ ਮਰਨ 'ਚ ਫਰਕ ਹੈ। ਕਈ ਬੰਦੇ ਮਰ ਕੇ ਖਤਮ ਹੋ ਜਾਂਦੇ ਨੇ, ਕਈ ਮਰ ਕੇ ਅਮਰ ਹੋ ਜਾਂਦੇ ਨੇ। ਉਹਨਾਂ ਦੀਆਂ ਫਿਰ ਯਾਦਾਂ ਮਨਾਈਆਂ ਜਾਂਦੀਆਂ ਨੇ, ਬਾਣੀ ਪੜ੍ਹੀ ਜਾਂਦੀ ਹੈ, ਦੀਵਾਨ ਸਜਦੇ ਨੇ, ਇਤਿਹਾਸ ਜਿਹੜਾ ਉਹਨੂੰ ਦੁਬਾਰਾ ਤਰੋ ਤਾਜ਼ਾ ਕਰਕੇ ਸੁਣਾਇਆ ਜਾਂਦਾ। ਦੇਖੋ ਨਾ, ਸਾਰਾ ਉਦਮ ਉਪਰਾਲਾ ਇਸੇ ਕਰਕੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੀ ਮੌਤ ਦੀ ਪਹਿਚਾਣ ਕੀਤੀ ਕਿ ਹਾਂ ਮੈਂ ਘੋੜੇ 'ਤੇ ਚੜ੍ਹ ਕੇ ਜਾਵਾਂਗਾ, ਮੈਂ ਜੰਗੇ ਮੈਦਾਨ 'ਚ ਸ਼ਹੀਦ ਹੋਵਾਂਗਾ, ਮੈਂ ਇਸ ਮੌਤ ਦੀ ਪਹਿਚਾਣ ਕਰ ਲਈ, ਮੈਨੂੰ ਪਤਾ ਹੈ ਮੈਂ ਕਿੱਦਾਂ ਮਰਨਾ ਹੈ। ਅਤੇ ਜਿਹਨੂੰ ਅਜੇ ਪਤਾ ਹੀ ਕੱਖ ਨਹੀਂ, ਗੁਰੂ ਕਹਿੰਦੇ ਨੇ ਅਜੇ ਖਦਸੇ ਵਿੱਚ ਹੈ, ਅਜੇ ਦੁੱਧਾਂ 'ਚ ਹੈ। ਤੋ ਇਸ ਤਰ੍ਹਾਂ ਮੇਰੇ ਮਨ ਵਿੱਚ ਇਤਿਹਾਸ ਸੁਣ ਕੇ ਇਹ ਸਤਿਗੁਰੂ ਜੀ ਨੇ ਪ੍ਰੇਰਨਾ ਕੀਤੀ ਅਤੇ ਪੰਕਤੀ ਮੇਰੇ ਸਾਹਮਣੇ ਆਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਪਹਿਚਾਣ ਕਰ ਤੇਰਾ ਜੀਵਨ ਦੇ ਵਿੱਚ, ਤੇਰਾ ਜ਼ਿੰਦਗੀ ਦੇ ਵਿੱਚ ਨਾਮ ਅਮਰ ਰਹੇਗਾ। ਕਈ ਬੰਦੇ ਜਿਉਂ ਕੇ ਵੀ ਮਰਿਆਂ ਦੇ ਬਰਾਬਰ ਹੁੰਦੇ ਨੇ, ਕਈ ਮਰ ਕੇ ਵੀ ਨਹੀਂ ਮਰਦੇ। ਇਸ ਕਰਕੇ ਸਤਿਗੁਰ ਕਹਿੰਦੇ ਨੇ ਉਪਦੇਸ਼ ਬੜੀ ਕੀਮਤੀ ਚੀਜ਼ ਹੈ। ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਇਆ ਹੈ, ਜਿਨ੍ਹਾਂ ਨੇ ਉਪਦੇਸ਼ ਨੂੰ ਆਪਣੇ ਜੀਵਨ 'ਚ ਧਾਰਨ ਕਰਨਾ ਕੀਤਾ ਹੈ, ਉਹ ਸਦਾ ਹੀ ਅਮਰ ਹੋ ਜਾਂਦੇ ਨੇ। ਉਹਨਾਂ ਨੂੰ ਸਰੀਰ ਨੂੰ ਤਾਂ ਭਾਵੇਂ ਖਤਮ ਕੀਤਾ ਜਾ ਸਕੇ, ਉਹਨਾਂ ਦੀ ਵਿਚਾਰਧਾਰਾ ਕਦੀ ਵੀ ਖਤਮ ਨਹੀਂ ਹੁੰਦੀ। ਕਦੀ ਵਿਚਾਰ ਕਰਕੇ ਦੇਖਣਾ, ਤੁਸੀਂ ਅੱਜ ਮਹਾਨ ਸ਼ਹੀਦਾਂ ਦੀ ਯਾਦ ਦੇ ਅੰਦਰ ਬੈਠੇ ਹੋ, ਜੋ ਘੱਲੂਘਾਰ ਆ 1984 ਚਾਰ ਜੂਨ ਤੋਂ 6 ਜੂਨ, ਉਹ ਸਮਾਂ ਜੋ ਜ਼ਾਲਮ ਸਰਕਾਰ ਨੇ ਸਿੱਖਾਂ 'ਤੇ ਜ਼ੁਲਮ ਕੀਤਾ, ਔਰ ਪਾਵਨ ਅਸਥਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਹੁਤ ਜ਼ਿਆਦਾ ਬੇਦਬੀ ਕੀਤੀ, ਸੋ ਉਸ ਨੂੰ ਸਿੱਖ ਜਿਹੜੇ ਕਦੀ ਭੁੱਲ ਨਹੀਂ ਸਕਦੇ, ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਕਰਕੇ ਜੀਵਨ ਦੇ ਵਿੱਚ ਅੱਗੋਂ ਅੱਗੋਂ ਤਰੋ ਪ੍ਰੇਰਨਾ ਆਪਣੇ ਜੀਵਨ ਵਿੱਚ ਦਿੰਦੇ ਆ ਰਹੇ। ਅੱਜ ਤੀਸਰੀ ਜਨਰੇਸ਼ਨ ਸ਼ਾਇਦ ਚੱਲ ਪਈ ਹੈ, ਮੈਂ ਉਦੋਂ ਬਾਲਕ ਸੀ, 11-12 ਮੇਰੀ ਸਾਲ ਦੀ ਮੇਰੀ ਉਦੋਂ ਉਮਰ ਸੀ ਜਦੋਂ ਦਾ ਇਹ ਵਾਰਦਾਤ ਹੈ, ਜਦੋਂ ਦਾ ਇਹ ਭਾਣਾ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ। ਆਓ ਉਹਨਾਂ ਸ਼ਹੀਦਾਂ ਦੇ ਸੰਬੰਧ ਵਿੱਚ ਕੁਝ ਸ਼ਬਦ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ, ਔਰ ਕੁਝ ਸ਼ਬਦ ਜਿਹੜੇ ਨੇ ਜ਼ਾਲਮ ਸਰਕਾਰ ਲਈ ਮੈਂ ਜੋ ਸਿਲੈਕਟ ਕੀਤੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਦਰਜ ਨੇ, ਉਹ ਆਪ ਜੀ ਦੇ ਸਾਹਮਣੇ ਮੈਂ ਪੇਸ਼ ਕਰਦਾ ਹਾਂ। ਆਪ ਜੀ ਪਿਆਰ ਦੇ ਨਾਲ ਸ਼ਰਵਣ ਕਰਨਾ ਕਰੋ ਜੀ।

ਰੱਖਿਅਕ ਹੁੰਦਾ ਹੈ ਜਿਸਨੇ ਮੁਸਾਹਬ ਔਰ ਧਰਮ ਨੂੰ ਪ੍ਰਚਾਰ ਚ ਲਿਆਉਣਾ ਹੁੰਦਾ, ਪ੍ਰਚੰਡ ਕਰਨਾ ਹੁੰਦਾ ਹੈ, ਧਰਮ ਦਾ ਪ੍ਰਸਾਰ ਕਰਨਾ ਹੁੰਦਾ। ਕਾਜੀ ਉਹ ਵੀ ਰਿਸ਼ਵਤ ਲੈ ਕੇ ਕਿਸੇ ਦੇ ਹੱਕ 'ਚ ਫੈਸਲਾ ਕਰ ਦਿੰਦਾ ਹੈ। ਇਹ ਕਲਯੁੱਗ ਦੀ ਉਸ ਸਮੇਂ ਦੀ ਔਰ ਇਹ ਹਮੇਸ਼ਾ ਹੀ ਰਹਿੰਦਾ ਹੈ। ਇਹ ਗੁਰੂ ਮਹਾਰਾਜ ਦੇ ਟਾਈਮ 'ਤੇ ਵੀ ਸੀ, ਹੁਣ ਵੀ ਹੁੰਦਾ ਹੈ। ਇਹ ਹਮੇਸ਼ਾ ਹੀ ਇਹ ਚੀਜ਼ ਜਿਹੜੀ ਮੌਜੂਦ ਰਹਿੰਦੀ ਹੈ। ਕੋਡ ਜਿਹੜਾ ਹੈ ਉਹ ਅੱਗੇ ਹੀ ਪ੍ਰਧਾਨ ਰਹਿੰਦਾ ਰਹਿੰਦਾ ਹੈ। ਸ਼ਰਮ ਧਰਮ ਤੋਂ ਇਹ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਮਿਲਣ ਲਈ, ਗੁਰੂ ਨਾਨਕ ਦਾ ਵਚਨ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ, ਵੱਡੀ ਰਿਸ਼ਵਤ ਨੂੰ ਕਹਿੰਦੇ ਨੇ ਹੱਕ ਗਵਾਈ, ਕਿਸੇ ਦੇ ਵੀ ਹੱਕ ਵਿੱਚ ਫੈਸਲਾ ਕਰ ਦਿੰਦੇ ਹਾਂ। ਦੇਖੋ ਤੁਸੀਂ ਅੱਜ ਕੱਲ੍ਹ ਕਾਨੂੰਨ ਜਿਹੜਾ ਹੈ, ਜਿਹਦੇ ਕੋਲ ਪੈਸਾ ਉਹਦਾ ਹੀ ਕਾਨੂੰਨ ਹੈ, ਗਰੀਬ ਆਦਮੀ ਦਾ ਕੋਈ ਕਾਨੂੰਨ ਨਹੀਂ ਹੁੰਦਾ। ਕਾਨੂੰਨ ਜਿਹੜਾ ਗਰੀਬ ਵਾਸਤੇ ਹੁੰਦਾ ਹੈ, ਮਜ਼ਲੂਮ ਵਾਸਤੇ ਹੁੰਦਾ। ਜਿਹੜੇ ਅਮੀਰ ਉੱਤੇ ਬੈਠੇ ਹੋਏ ਨੇ ਰਾਜੇ, ਜਿਹਨਾਂ ਦੇ ਹੱਥਚਾਰੀ ਪਾਵਰ ਹੈ, ਉਹਨਾਂ ਲਈ ਕੋਈ ਕਾਨੂੰਨ ਨਹੀਂ, ਉਹਨਾਂ ਲਈ ਕੋਈ ਅਸੂਲ ਨਹੀਂ, ਉਹਨਾਂ ਲਈ ਕੋਈ ਸਜ਼ਾ ਨਹੀਂ, ਉਹਨਾਂ ਲਈ ਕੋਈ ਜੇਲ੍ਹ ਨਹੀਂ। ਉਹਨਾਂ ਵਾਸਤੇ ਕੁਛ ਵੀ ਇਹ ਕਾਨੂੰਨ ਲਾਗੂ ਨਹੀਂ ਹੁੰਦੇ, ਉਹ ਤੋੜ ਸਕਦੇ ਨੇ। ਇਹ ਤਾਂ ਸਾਡੇ ਵਰਗੇ ਬੰਦਿਆਂ ਵਾਸਤੇ ਬਣਿਆ ਹੋਇਆ। ਮਸਕੀਨ ਸਾਹਿਬ ਕਈ ਕਥਾ ਕਰਦੇ ਹੁੰਦੇ ਸਨ, ਮੰਜੀ ਸਾਹਿਬ ਕਹਿੰਦੇ ਸਨ ਕਿ ਇੱਕ ਆਦਮੀ ਚੋਰੀ ਕਰ ਲਏ ਤੇ ਚੋਰ ਹੈ, ਫੜਿਆ ਜਾਂਦਾ ਹੈ, ਹੁਣ ਚੁੱਕ ਕੇ ਜੇਲ੍ਹ ਸੁੱਟ ਦਿੰਦੇ ਨੇ, ਤੇ ਜਿਹੜਾ ਬੰਦਾ ਸਾਰੇ ਦੇਸ਼ ਦੀਆਂ ਜੇਬਾਂ ਚੋਰੀ ਕਰ ਲਵੇ ਉਹ ਨੇਤਾ ਹੈ, ਉਹ ਪੋਲੀਟੀਸ਼ੀਅਨ, ਉਹ ਰਾਜਨੇਤਾ ਹੈ। ਇਹ ਮੰਜੀ ਸਾਹਿਬ ਦੀ ਗੱਲ ਮੈਂ ਖੁਦ ਸਾਹਮਣੇ ਬੈਠ ਕੇ ਸੁਣਦਾ ਪਿਆ ਸਾਂ। ਕਹਿੰਦੇ ਕੋਈ ਇੱਕ ਬੰਦੇ ਦਾ ਕਤਲ ਕਰੇ, ਕਾਤਲ ਹੈ, ਉਸਨੂੰ ਸਜ਼ਾ ਹੁੰਦੀ ਹੈ। ਜਿਹੜਾ 2 ਕਰੋੜ ਬੰਦੇ ਮਾਰ ਦੇਵੇ ਉਹ ਰਾਜਾ ਹੈ। ਹਿਟਲਰ 2 ਕਰੋੜ ਬੰਦਿਆਂ ਦਾ ਹਥਿਆਰਾ ਹੈ, ਰਾਜਨੇਤਾ ਹੈ, ਹਾਕਮ ਹੈ। ਤੋ ਛੋਟਾ ਜੁਰਮ ਜਿਹੜਾ ਇਹ ਕੰਟਰੋਲ 'ਚ ਆ ਜਾਂਦਾ, ਕਾਨੂੰਨ ਦੇ ਦਾਇਰੇ 'ਚ ਆ ਜਾਂਦਾ। ਜਿਹੜੇ ਵੱਡੇ ਨੇ, ਜਿਹੜੇ ਕਾਨੂੰਨ ਬਣਾਉਂਦੇ ਨੇ, ਉਹ ਜਦੋਂ ਮਰਜ਼ੀ ਇਸ ਚੀਜ਼ ਨੂੰ ਤੋੜ ਸਕਦੇ ਨੇ। ਪੈਸੇ ਦੀ ਗੱਲ ਹੈ, ਮਾਇਆ ਦੀ ਗੱਲ ਹੈ, ਕੌਣ ਵੱਡਾ? ਮਾਇਆ ਵਡਿਆਈ, ਪਰ ਗੁਰੂ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲਿਵਲਾਈ। ਫਾਰ ਦਾ ਟਾਈਮ ਬੀਂਗ ਕੁਛ ਸਮੇਂ 'ਤੇ ਉਹਦਾ ਨਾਮ ਰਹਿੰਦਾ ਹੈ, ਪਰ ਬਾਅਦ ਵਿੱਚੋਂ ਲੋਕ ਉਹਨੂੰ ਮਾੜੇ ਨਾਮ ਦੇ ਨਾਲ ਹੀ ਯਾਦ ਕਰਦੇ ਨੇ। ਅਤੇ ਸ਼ਹੀਦਾਂ ਨੂੰ ਸਨਮਾਨ ਦੇ ਕੇ ਉਹਨਾਂ ਦੇ ਦਿਨ ਜਿਹੜੇ ਨੇ ਉਹ ਮਨਾਏ ਜਾਂਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਿਟ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛ ਰਿਆਇਤ। ਦੇਗ ਤੇਗ ਫਤਿਹ ਮ੍ਰਿਤਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ। ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੂਨ 1984 ਦੇ ਘੱਲੂ ਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਤਿਗੁਰੂ ਜੀ ਆਪ ਜੀ ਸੂਰੀ ਪ੍ਰਸਿੱਧੀ ਹਫ਼ਤਾ ਮਨਾਉਂਦਿਆਂ ਹੋਇਆਂ ਆਪ ਜੀ ਦੀ ਹਜ਼ੂਰ ਸੰਧਿਆ ਦੇ ਸੁੰਦਰ ਦੀਵਾਨ ਸਜੇ ਸਜ ਦੀਵਾਨ ਵਿੱਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੋੜੀ ਨਾਨਕ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਕਥਾ ਦਾ ਭਾਵ ਹੋਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾਦਾਤਾਂ ਬਖਸ਼ਣੀਆਂ। ਸੁਰਿੰਦਰ ਸਿੰਘ ਬੇਦੀ ਪਰਿਵਾਰ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ਼ੁਕਰਾਨਾ ਕਰਦੇ ਦਾਸ ਬੇਨਤੀ ਕਰਦੇ ਹਨ। ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸਮੂਹ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਚਾਹ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਟਭਾਗੀ ਆਪ ਜੀ ਨੇ ਸੰਦਬਾਨ ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਗੁਰੂ ਗੁਰਸਿੱਖ ਜੀ ਬਨਾਮਦਾਨ ਬਖਸ਼ਣ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਤ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂਣ ਹੈ ਛੁੱਟੈ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਹੋ ਸੋਹਿਲਾਓ ਸਿਵਰਿਹੋ ਸਿਰਜਣ ਹਾਰੋ ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲਿਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹੋ ਸੱਜਣ ਸਿਸੜਿਆ ਜਿਉਹ ਐ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੈ ਉਪਦੇਸ਼ ਗੁਰ ਗੁਰ ਏਕੋ ਵੇਸਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸੀਆ ਕੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਆ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਾਉਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਬਹੁ ਖੰਡਾ ਤੇਰੀ ਆਰਤੀ ਅਨਤਾ ਸਬਦਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਵਿਮਲਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਅਨ ਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ

ਜਿਉ ਚਲਹਿ ਚੁਭੈ ਦੁਖ ਪਾਵ ਹੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੋਹਿਲਾ ਔਧ ਘਟੇ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ

ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐਵੇਂ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਰੁੱਠੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰਿਆਏ ਗੁਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ

वाहेगुरु वाहेगुरु वाहेगुरु वाहेगुरु वाहेगुरु वाहेगुरु।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Vai guru. Vai. Vai guru. Vai guru. Vai guru. Vai.

Why, Guru? Why? Why?

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ವಾಯ್ ಗುರು, ವಾಯ್ ವಾಯ್ ಗುರು.

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ,

Guru, Vai Guru, Vai Guru, Vai Guru, Vai Guru, Vai Guru.

Guru. Vaheguru. Vaheguru.

Guru, Vai Guru, Vai Guru, Vai Guru, Vai Guru.

Vaheguru, Vaheguru, Vaheguru, Vaheguru.

ਵਾਹਿਗੁਰੂ।

गुरु वाहे गुरु।

Vaheguru. Vaheguru. Vaheguru. Vaheguru. Vaheguru.

0: Vaheguru, Vaheguru, Vaheguru,
1: Vaheguru,
0: Vaheguru.

0: Hi.
1: Guru.
0: Hi. Guru.
1: Hi.
0: Guru.
1: Hi.

0: Vaheguru.
1: Vaheguru.
0: Vaheguru.
1: Vaheguru.

ਸਾਹਮਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਲਸ ਸਹਿਜ ਸੁਭਾਏ।

ਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਪਰੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਸਾਇ ਜੈ ਮਹਾ ਭਿਆਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾਏ ਉਧਾਰੀ ਅਨਪੁੰਨ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ

ਸੁਹੇਲਾ ਐਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪੁਰਾਹੀ, ਅਣਖ ਬਿਘਨ ਜੇ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ।

ਕੂੜ ਭਾਵ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕਹਿ ਸੰਗ ਜੇ ਮਾਰ ਕੇ ਗਨ ਜਾਏ ਨਕੋਸਾ ਹਰ ਕਾ ਨਾਮ ਅਸੰਤੋਸਾ ਜੈ ਪੈਂਡੇ ਮਹਾਨ ਦਗਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾਂ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਾਂ ਤ੍ਰਿਖਾ ਮਨ ਤੁਜ ਕਰ ਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਢ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਤ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ

ਜਨ ਸੋਭਾ ਪਾਏ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ ਨਾਇ ਵਿਜੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਤਨ ਜਨ ਕੋ ਆਪਰਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਬੋਧ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤਰੇ ਦਿਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਬੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਰੀ ਜਾਪ ਤਾਪ ਗਿਆਨ ਸਭ ਧਿਆਨ ਖਰ ਸ਼ਾਸਤਰ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਵੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਥਮੀ ਫਿਰ ਚਿਰ ਜੀਵੇ ਮਾਂ ਦਵਾਤ ਪੀਸਰ ਦੀਵੇ ਅਗਨ ਮਾਹੇ ਹੋਮਤ ਪ੍ਰਾਨ ਕਣਕ ਅਸਭ ਹੈਵਰ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤਉ ਵੀ ਹੋਮੇ ਮੈਲ ਨਾ ਜਾਵੇ

ਨੀਤ ਸੁਧ ਗਾਵੇ ਕਾਚੀ ਪੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਭਉ ਮੂਚ। ਬਹੁਤ ਸਿਆਣ ਜਮਕਾ ਭਉ ਵਿਆਪੇ, ਅਨੁ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੇ। ਪੇਖ ਅਨੇਕ ਅਗਨਿ ਬੁਝੇ, ਕੋਟ ਪਾਵ ਦਰਗਣੇ ਸਿੰਜੇ। ਛੂਟ ਸੁਨਾਹੀ ਊ ਪਿਆਲ, ਮੋਹ ਵਿਆਪੇ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮਡਾ ਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ।

ਆਪਣੇ ਦੇ ਸਤਿਗਾਵੈ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨ੍ਹਾਂ ਕੀ ਸਰਣੀ ਪਰੇ ਜਿਸ ਜਨ ਕੋ ਪ੍ਰਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀ ਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨੀ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ।

ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਮ ਖਾਣੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀਆ ਤੇ ਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਪਧੀਰ ਮਈਆ ਕੇ ਗੁਣਚੇਤ ਪੁਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ।

ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਭਿਆ ਉੱਪਰ ਸਾਖ ਸੈਨ ਮੁੱਖ ਭਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨਮੂਜੇ ਬਖਸ਼ ਲਿਓ ਤੋ ਨਾਨਕ ਸੀ ਜੇ ਜੇ ਪ੍ਰਸਾਦ ਧਾਰ ਉੱਪਰ ਸੁਖ ਵਸੈ ਸੁਧ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰਸਾ ਸਰਲ ਸਮਗਰੀ ਸੰਗ ਸਾਧ ਬਸਾ

ਜਾਕੀ ਸੇਵਾ ਨੋਣਿੰਦ ਪਾਵੇ ਤਾਂ ਸਿਉ ਮੂੜਾ ਮੰਨੇ ਲਾਵੇ ਜੋ ਠਾਕਰ ਸਤ ਸਦਾ ਹਜ਼ੂਰੇ ਤਾਂ ਕੋ ਬੰਦਾ ਜਾਣਤ ਦੂਰੇ ਜਾਕੀ ਟਹਿਲ ਪਾਵੇ ਦਰਗੇ ਮਾਨਤ ਸੇ ਸਾਰੇ ਮੁਕਦ ਜਾਨ ਸਦਾ ਸਤਿਉ ਸਦਾਇਉ ਭੂਲਣ ਹਾਰ ਨਾਨਕ ਰਾਖਣ ਹਾਰ ਪਾਰ ਸਾਰਤਨ ਟਿਆਗ ਕੌਡੀ ਸੰਗਰਚੇ ਸਾ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਤਿਰ ਕਰਮਾਨੇ ਜੋ ਹੋਮਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਏ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ।

ਲਿਖੇ ਅੰਤਰਮਲ ਮਾਇਆ ਸਭ ਸੁਨਾਏ ਕਿਸ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਮਾਨ, ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੇ ਅਥਾ, ਜਾ ਕੇ ਅੰਤਰ ਵਸੇ ਪ੍ਰਵਿਆਪ। ਨਾਨਕ ਤੇ ਜਨ ਸਹਿ ਸਮਾਤ, ਸੁਣੇ ਅੰਦਾ ਕੈਸੇ ਮਾਰਗ ਪਾਵੇ, ਕਰ ਗੈ ਲਿਓ ਨਿਭਾਵੇ ਕਹਾਂ ਬਜਾਰ ਤਬੂਜੇ ਡੋਰਾ, ਨਿਸਕਈਏ ਤੋ ਸਮਝੇ ਭੋਰਾ। ਕਹਾਂ ਬਿਸ਼ਨ ਪਦ ਗਾਵੇ ਗੁੰਗ, ਜਤਨ ਕਰੇ ਤੋ ਵਿਸੁਰ ਭੰਗ, ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਆ, ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ। ਸੰਗ ਸਾਹਿ ਸੁਭਾਵ ਨਚੀਤ, ਜੋ ਬੈਰਾਏ ਤਾਸੋ ਪ੍ਰੀਤ, ਬਲੂ ਆ ਕੇ ਗ੍ਰਹਿ ਭੀਤਰ ਵਸੇ, ਅੰਧ ਖੇਲ ਮਾਇਆ ਰੰਗ ਰਸੇ, ਦ੍ਰਿੜਕਨ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ, ਬੈਨ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਝੂਠ ਵਿਕਾਰ ਮਹਾ ਲੋਭ ਧਰੋ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇਰੇ, ਕੋਏ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮੈਂ ਤੁਮੀ ਜਾਣੀ, ਨਾਨਕ ਦਾਸ ਦਾ ਕੁਰਬਾਨੀ। ਸ਼ਲੋਕ ਦੇਣ ਹਾਰ ਪ੍ਰਭ ਛੁੜ ਕੈ, ਲਾਗੇ ਆਣ ਸੁਆਏ, ਨਾਨਕ ਕਉ ਨਸੀ ਜਈ, ਬਿਨ ਆਵੇ ਪਤ ਜਾਏ ਅਸ਼ਪਰੀ। ਦਸ ਵਸਤੂ ਲੈ ਪਾਛੇ ਪਾਵੇ, ਏਕ ਵਸ ਕਾਰਨ ਵਿਖੂੜ ਗੁਆਵੇ, ਏਕ ਵੀ ਨ ਦੇਹੇ ਦਸ ਵੀ ਹਿਰਲੇ, ਤੋ ਮੂੜਾ ਕੋ ਕਾਂ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੇ ਸਾਧ ਨਮਸਕਾਰਾ, ਜਾ ਕੇ ਮਨ ਲਾਗਾ ਪ੍ਰਮੀਠਾ, ਸਰਬ ਸੁਖਤਾਉ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅੰਗਨੰਤ ਸਾਉ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅੰਧ ਉਲਾਸ, ਆਪਣੀ ਅਮਾਨ ਕਿਸ ਬੋਰ ਸਾਹਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਕਾ ਵਿਸ਼ਵਾਸ ਨ ਹੋਵੇ, ਜਿਸਕੀ ਬਸ ਦਿਸ ਅੱਗੇ ਰਾਖੇ ਪ੍ਰਭ ਕੀ ਆਗਿਆ, ਮਾਨੇ ਮਾਥੇ ਉਸਦੇ ਚੌਗ

ਕਿ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ ਹੋ ਮਨ ਪਛਤਾਵੇ ਜੋ ਦਿਸੇ ਸੋ ਚਾਲ ਨਹਾਰ ਲਪਟ ਰਹੇ ਹੋ ਤੈ ਅੰਦਰ ਮਟਾਉ ਸਿਉ ਜੋ ਲਾਵੇ ਨੇ ਤਾ ਕੋ ਆਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਭ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੂਪਰ ਕਰਤ ਗੁਮਾਨ ਆਸਤਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇ ਮਿਥਿਆ ਹਸਤ ਪਰਦਰ ਕੋ ਹਿਰੇ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨੇ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋ ਲੁਭਾਵੈ।

ਮੁਖ ਆਵਤ ਆ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਤਾਮ ਤਨ ਤਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸੇ ਅਵਰ ਕਮਾਵਤ ਮਨੇ ਪ੍ਰੀਤ ਮੁਖੋਂ ਕਣ ਲਾਵਤ ਜਾਨ ਹਾਰ ਪ੍ਰਭੂ ਪ੍ਰਵੀਨ ਬਾਰ ਪੇਗ ਨ ਕਾਉ ਭੀਨ ਆਪ ਉਪਦੇਸੈ ਆਪ ਨਾ ਕਰੇ ਆਪਤ ਜਾਪਤ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪਰ ਜਾਤਾ ਨਾਨਕੁਨ ਜਨ ਚੰਨ ਪ੍ਰਾਤਾ ਕਰੋ ਬੇਨਤੀ ਪਾਰ ਬਨ ਸਰਜਾ ਨੇ ਆਪਣਾ ਕੀਆ ਆਪੇ ਮਾਨੇ ਆਪੇ ਹੈ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਭਾਵ ਸਿਆਨ ਸੰਗਦੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਥਨੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਲੋ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰਖਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਮੰਦਰ ਤਿਜੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਤਿਆਗ ਕਤਮ ਲਵਾਵੇ ਜੇ ਪ੍ਰਸਾਦ ਸੁਖ ਸਹੀ ਸੁਈ ਜੇ ਮਨੇ ਆਠ ਪੈਰ ਤਾਗਾ ਜਸ ਕਵੀ ਜੇ ਜੇ ਪ੍ਰਸਾਦ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭਜੀ ਜਪਤ ਦਰ ਗਏ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਰੋਹ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਧਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਗੀ ਭਗਤ ਕਰੇ ਜੇ ਪ੍ਰਸਾਦ ਭੂਖਨ ਪੈ ਰਿਜੇ ਮੰਤ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ

ਉਠ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਈਹਾਂ ਉਹਾਂ ਨਾਨਕ ਤੇਰੀ ਰੱਖੇ। ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਚਾਰ ਵਿਹਾਰੀ ਤਿਸ ਪ੍ਰਭ ਕੋ ਸਾਚ ਸਾਚ ਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ।

ਸਾਧ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਾਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਡ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਸ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾ ਬਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ

ਗਿਆਨੀ ਨਿਰਮਲ ਤੇ ਨਿਰਮਲਾ। ਜੈਸੇ ਮੈਲ ਨ ਲੱਗੇ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ। ਜੈਸੇ ਧਰਿਓ ਪਰੇ ਆਕਾਸ, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕਹਿ ਨਾ ਏ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸਹਿ ਜਨ ਪੇ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਰਲ ਗਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭੇ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਮਾਹਾ। ਬ੍ਰਹਮ ਗਿਆਨੀ ਕਹਿ ਇੱਕ ਰੰਗ, ਬ੍ਰਹਮ ਗਿਆਨੀ ਕਹਿ ਬਸੈ। ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਮੰਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸਬਲ ਭੁਲਾ।

ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅੰਮ੍ਰਿਤ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਵੇਦਾ ਬ੍ਰਹਮ ਗਿਆਨੀ ਏਕ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ ਬ੍ਰਹਮ ਗਿਆਨੀ ਕਾ ਵਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜ ਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਰ ਬ੍ਰਹਮ ਗਿਆਨੀ ਸਰਬ ਕਟਾ ਕਰ ਬ੍ਰਹਮ ਗਿਆਨੀ ਕੀਮਤ ਕੌਣ ਵਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਭਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਤਾ

ਸ਼ਲੋਕ ਉਰਧਾਰੇ ਜੋ ਅੰਤਰਨਾਮ ਸਰਮੈ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਓ ਆ ਪਰਸ ਸਗਲ ਨਿਸਤਾਰੇ ਅਸ਼ਪਦੀ

ਸਭ ਦੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨ ਮਨ ਤੇ ਡਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨ ਸੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾ ਉਹ ਫੜਕੀ ਈਸ਼ਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗ ਰਾਚੇ।

ਨਾਨਕੋ ਵੈਸਨੂੰ ਪਰਮ ਗਤ ਪਾਵੇ। ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤੇ ਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਤੇ ਭਗਵਤੀ ਕੀ ਮਤ ਉੱਤਮ ਹੋਵੇ। ਭਗਵੰਤ ਕੀ ਡਾਇਲ ਕਰੇ ਨਿਤਨੀਤ ਮੰਤਨੇ ਅਰਪੇ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇਵ ਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ। ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੇ। ਹਰ ਕੀ ਕਥਾ ਹਿਰਦੇਵ ਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਬੀਤ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੇ ਅਸੂਲ ਚੋਂ ਵਰਨਾ ਕੋ ਦੇ ਉਪਦੇਸ਼। ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ। ਪਸ ਭੇਦ ਮੁਗਧ ਪਾਤਰ ਕੋ ਤਾਰੇ ਸਭ ਰੋਗ ਕਾਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ। ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਤਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਟਰ ਜਾਨ ਸੋ ਦਾਸ ਦਰ ਗਏ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਖ ਸੋ ਕਾਵੇ। ਤੈਸਾ ਹਰਖ ਤੈਸਾ ਉਸੋਗ ਸਦਾ ਅਨੰਦ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਮਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਸ ਘਰ ਰਾਖੇ ਤੈਸਾ ਤਿੰਨਾਓ।

ਲੋਕ ਉਸਤਤ ਕਰੇ ਅਨੇਕ ਜਾਣੇ ਅੰਤਰਾ ਪਾਰਾਵਾਰ ਨਾਨਕ ਰਚਨਾ ਪ੍ਰਵਚੀ ਬਹੁ ਵਿਗਿਆਨਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਮਨ ਭਰਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤੁਟੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵਕਾ ਵਿਚਾਰੇ ਕਈ ਕੋਟ ਨਵਤਨ ਨਾਮ ਤੇ ਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈਗ ਆਤਮ ਨਿਕੋਰ ਕਈ ਕੋਟ ਪ੍ਰਦਰਭ ਕੋਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪ੍ਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਯੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਭ ਜਾਏ ਕਈ ਕੋਟ ਪੌਣ ਪਾਣੀ ਵੇ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸਿ ਸੂਨ ਨਖੱਤਰ ਕਈ ਕੋਟ ਦੇਵ ਦਾਨ ਮਿੰਦਰ ਸਰ ਛਤਰ ਸਰਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕਨ ਪ੍ਰਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਜ ਸਭ ਤੇ ਨੇਰੇ ਸਭ ਉਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠਦੀ ਖਾਹੇ ਕਈ ਕੋਟ ਘਾਲੇ ਤਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਜੀ ਪ੍ਰਭ ਕੇ ਹੱਥ ਕਈ ਕੋਟ ਭੈ ਵੈ ਰਾਗੀ ਰਾਮ ਨਾਮ ਸੰਗਤਿਨ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮਲਾਂਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਘੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮੰਗੇ ਸਤਸੰਗ ਬਾਰ ਰੰਗ ਦਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਤ ਕੀਨੋ ਵਿਸਧਾਰ ਕਈ ਬਾਰ ਪਸਰੋ ਪਸਾਰ ਸਦਾ ਸਦਾਏ ਕੇ ਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭਤੇ ਹੋਏ ਬ੍ਰਹਮਾ ਸਮਾ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਸੋਏ ਕਈ ਕੋਟ ਪਾਰ ਰਮਕੇ ਦਾਸ ਤਿਨ ਹੋਵਤੇ ਆਤਮ ਪ੍ਰਕਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਣ ਪ੍ਰਵੇ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾ

ਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭਾਵੈ ਮਨੁੱਖ ਗਦ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਇਨਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਖੇ ਪ੍ਰਭਾਵੇ ਤਾਂ ਪਤਿਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਣਾਵੇ ਕਹੋ ਮਨੁੱਖ ਤੇ ਕਿਆ ਹੋਇਆ ਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਨ ਵਿਕਿਆ ਮੈਂ ਰਚਾ ਜੇ ਜਾਂਦੇ ਆਪਣਾ ਆਪ ਬਚਾ ਪਰਮੇ ਭੂਲਾ ਦੇ ਤਿਸ ਧਾਵੇ ਨੇ ਹੁਮਾਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਖਿਰਮੇ ਨੀਚ ਕੀਟ ਕੋ ਰਾਜ ਭਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਸ਼ੂ ਨਾ ਆਵੇ ਤਿਸ ਤਤਕਾਲ ਦੇ ਤਿਸ ਪ੍ਰਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਗਨੇ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਢਾਏ ਇਸ ਕਾ ਬਲ ਨਾਏ ਸਹਾਤ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਸ ਭਾਵੇ ਸੋਈ ਫੁਨਥੀਓ ਕਬੂ ਉਚ ਨੀਚ ਮੈਂ ਬਸੇ ਕਬੂ ਸੋ ਕਰ ਕਰੰਗ ਹੱਸੇ ਕਬੂ ਨਿੰਦ ਚਿੰਨ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੇ ਵਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰ

ਉਸਤੇ ਭਿੰਨ ਕਹੋ ਕਿਜੋ ਏ ਤਾਂ ਧਨੰਦਰ ਕਹਿ ਸੋਏ ਆਪਣੇ ਚਲਤੇ ਆਪ ਕਰਨੇ ਆਰ ਕੋਤ ਘਰੇ ਰੰਗ ਭਾਰ ਮਨ ਮੈਂ ਆਪਣ ਆਪਣੇ ਮਾਏ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆ ਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀ

ਸੰਤਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸਪਦੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮਤੇ ਨੀ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੇ ਨ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਪਵੇ ਸੰਤਨ ਕਹਿ ਦੁਖਨ ਕਾਗਜ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ

ਸੰਤ ਕਾ ਦੁਖੀ ਸਦਾ ਮਿਤ, ਸੰਤ ਕਾ ਦੁਖੀ ਕਿਸੇ ਕਾ ਨੀ ਮਿਤ, ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਾਂ ਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁਖ ਨ ਸੁਖ ਤੇ ਡਰੇ, ਸੰਤ ਕੇ

ਧਿਆਨ ਭਰਮਾਈਐ ਸੰਦਕਾ ਤੋਂ ਕੀ ਅਵਜਲ ਪਾਈਐ ਸੰਦਕਾ ਤੋਂ ਕੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮਿਲਤ ਕੀ ਰੋਤਾ ਸੰਦਕੇ ਦੋਖੀ ਕੀ ਜੜ ਕਿਸ਼ਨਾਏ ਆਪਨ ਬੀਜ ਆਪੇ ਹੀ ਖਾਏ ਸੰਦਕੇ ਦੋਖੀ ਕੋ ਅਬ ਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਵਾਰ ਸੰਦਕਾ ਦੋਖੀ ਓ ਬਿਲ ਲਾਏ ਜਿਉਂ ਜਲ ਵੀ ਹੂਣ ਮਛਰੀ ਤਰਫੜਾਏ ਸੰਦਕਾ ਦੋਖੀ ਭੁੱਖਾ ਨਹੀਂ ਰਾਜੇ ਜਿਉਂ ਪਾਪ ਕੇ ਧਨ ਨਹੀਂ ਤਰਾਪੇ ਸੰਦਕਾ ਦੋਖੀ ਛੁੱਟੇ ਅਕੇਲਾ ਜਿਉਂ ਬੁਹਾੜ ਤਿਲ ਖੇਤ ਮਾਇਨ ਦੁਏਲਾ ਸੰਦਕਾ ਦੋਖੀ ਧਰਮ ਤੇ ਰਹਿਤ ਸੰਦਕਾ ਦੋਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਧੁਰੀ ਪਿਆ ਨਾਨ ਜੋ ਤਿਸ ਭਾਵੇ ਸੋਏ ਥੀਆ ਸੰਤਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤਕੇ ਦੁਖੀ ਕੋ ਦਰਗੇ ਮਿਲੇ ਸਜਾਏ ਸੰਤਕਾ ਦੁਖੀ ਸਦਾ ਸਹਿਕਾਈ ਹੈ ਸੰਤਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤਕੇ ਦੁਖੀ ਕੀ ਪੁਜਨਾ ਆਸਾ ਸੰਤਕਾ ਦੁਖੀ ਉੱਠ ਚਲੇ ਨਿਰਾਸਾ ਸੰਤਕੇ ਦੁਖ ਨਿਸ਼ੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਾ ਤਿਸਕੋ ਨਮਸਕਾਰ।

ਵਿਚਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤੇ ਸਾ ਪੁਨ ਨਾਮ ਦੇ ਬੜਭਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਨ ਸੁਰਜਨੋ ਸਿਮਰੋ ਹਰ ਹਰ ਰਾਏ ਏਕਾ ਸਰਮਨ ਰੱਖੋ ਨਾਨਕ ਦੂ ਪਰਮ ਪਉ ਜਾਏ ਅਸ਼ਪਦੀ ਮਾਨੁ ਕੀ ਟੇਕ ਬ੍ਰਿਤੀ ਸਭ ਜਾਣ ਦੇਵਨ ਕੋ ਏਕੇ ਭਗਵਾਨ।

ਬਿੰਦ ਮਿਟੇ ਭਾਵ ਜਪੀਏ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਬੜਬਾਗੀ ਤੇ ਜਨ ਜਗਮਾਏ ਸਾਸਦਾ ਹਰ ਕੇ ਕੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤਦਕੀਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸਕੀ ਜਾਨੋ ਤਿਸਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿ ਸਰਬ ਰੋਗ ਤੇ ਹਰ ਜਨ ਰਹਿਤ ਆਨੰਦਨ ਕੀਰਤਨ ਕੇਵਲ ਵਖਿਆਨ ਗਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕੱਢੀਏ ਜਮਕੀ ਫਾਸਾ ਪਾਰ ਬ੍ਰਮਕੀ ਜਿਸਮਨ ਭੂਕ ਨਾਨਕ ਤੁਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮੰਚਿਤ ਆਵੇ ਸੋ ਸੰਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਤੇ ਡਰੇ ਜੈਸਾ ਸਾਤ ਐਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦ ਤਾਂ ਸਭ ਉਜਿਆ ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਹਿ ਕਿਸ ਜਨਮੈ ਨਹਿ ਕਿਛ ਮਰੇ ਆਪਨ ਚਲਤ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੁਗਤ ਰਜ ਥਾਪਿਓ ਥਾਪ ਅਵਨਾਸੀ ਨਾਹੀ ਕਿਛ ਖੰਡ ਧਾਨ ਧਾਰਿਓ ਬ੍ਰਹਿਮੰਡ ਲੱਖ ਭੇਵ ਪੁਰ ਪ੍ਰਤਾਪ ਆਪ ਜਪਾਏ ਤਨਾਨ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਬੰਦ ਸਰਬ ਸੰਸਾਰ ਉਦਰੇ ਤਨਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਸਣ ਆਪੇ ਮੇਲ ਕਿਰਪਾਲ ਗੁਰ ਕਾ ਸਰਜਾ ਭੈ ਨਿਆਲ ਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਬੜਭਾਗੇ।

ਸਿੰਘ ਸਹਿ ਸੁਭਾਓ ਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਲਗਾਨਾ ਜੈਸਾ ਸਾਧ ਐਸਾ ਦਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਏ ਸੁਗਨ ਦਾਨ ਉਹਨੂੰ ਬਣਾਏ ਆਪ ਸਕੋ ਆਪ ਦੀਨੋ ਮਹਾਨ ਨਾਨ ਪ੍ਰਭਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਤਰੀਏ ਨਾਨਕ ਤਿਸ ਬਲਿਹਾਰ ਅਸ਼ਪਤੀ ਟੁੱਟੀ ਗੰਨ ਨਾਰ ਗੋਪਾਲ ਸਰ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਸਿਮਰ ਮਾਏ ਤਿਸ ਤੇ ਬਿਰਥਾ ਕੋਈ ਨਾ ਏਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸ ਮੈਂ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪ ਏ ਕਰ ਨਾਮ ਰੂਹ ਬੰਦ ਹੋਏ ਨਾ ਮੋਹ ਹੈ ਪ੍ਰਭ ਕੀ ਜੋਲ ਸਕਲ ਕਟ ਸੋ ਹੈ ਤਨਵੰਤਾ ਹੋਏ ਕਿਆ ਕੋ ਕਰਵੈ ਜਾਂ ਸਭ ਕੇ ਤਿਸਕਾ ਦੀਆ ਦਰਬੈ ਅਤਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੈ ਦਾ ਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮਨੇ ਥੰਮਣ ਜਿਉ ਪਾ ਖਾਣ ਨਾਵ ਚੜ੍ਹ ਤਰੇ ਪ੍ਰਾਣੀ ਗੁਰਚਰਨ ਲਗਤ ਨਿਸਤਰ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਧਿਆਨ ਮੈਂ ਮਾਰਗ ਪਾਵੇ ਤਿਨ ਸਾਧੂ ਸੰਗ ਮਿਲ ਜੋਤ ਪਰਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾਂ ਪੂਰ ਮਨ ਮੂਰਖ ਆਏ ਬਿਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਔਰ ਤਿਆਗ ਤੂੰ ਤੇਜ ਧਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਗਾਏ ਫਿਰੇ ਜਾਨ ਕੌਣ ਵਸਦਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰਪਾਇਆ ਤਜ ਮਹਾਨ ਲਿਓ ਮਨਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤਨ ਸਿੰਘ ਚਾਲ ਵਿਦਿਆ ਵਿਖਿਆ ਜੰਜਾਲ ਧਨ ਧਨ ਕੇ ਸਭ ਕੋਏ ਮੁਖ ਉਜਲ ਹਰ ਦਰ ਕੇ ਸੋਏ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਤਬਲਿਆਰੇ ਚੰਨ ਸਾਧ ਕੇ ਧੋਤੇ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਚਾ ਕੇ ਓਟ ਗਏ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀਵਾ ਲਣਹਾਰ ਭੂਖੇ ਕੋ ਦੇਵਤੇ ਆਧਾਰ ਸਭ ਨਿਧਾਨ ਜਾ ਕੇ ਰਿਸ਼ੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੇ ਤਿਸਕਾ ਉਹ ਕਰਨੇ ਜੋਗ ਤਿਸ ਬਿੰਦੂ ਸਰੋ ਅਨਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੋ ਜਨ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕੋ ਏ ਸੱਚ ਕਰਨੀ ਸੱਚ ਤਾ ਕੀ ਰਹੇ ਸੱਚ ਹਿਰਦੇ ਸਤਮੁਖ ਕਹਿਤ ਸੱਚ ਜੀ ਤੇ ਸੱਚ ਆਇਆ ਕਰ ਸੱਚ ਵਰਤੇ ਸੱਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਏ ਕਿਸ਼ਕ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਪ੍ਰਕਸ਼ਨ ਸਾਹ ਤੇਰੇ ਕੀ ਚੜ੍ਹਨੀ ਪਾਓ ਨਾਨਕ ਕੇ ਮਨ ਅਰਨਾਓ ਮਨਸਾ ਪੂਰਨ ਸੁਣਨਾ ਜੋਗ ਜੋ ਕਿਰਪਾ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦ ਰੂਪ ਮੰਗਲ ਸਤ ਜਾ ਕੇ ਸਰਬ ਧੋਖ ਸੁਣਿਆ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾ ਆਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੋ ਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਕਰੇ ਕਰੰਗ ਨਾਨਾ ਵਿਤਕੀ ਨੂੰ ਵਿਸਤਾਰ ਪ੍ਰਭ ਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਹੋ ਪੂਰਨ ਸਭ ਢਾਏ ਨਾਨਾ ਵਿਤਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ
ਸਭ ਕਰ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸਪਤਾਲ ਨਾਮ ਕੇ ਧਾਰੇ ਸਗਲ ਅਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੁਰ ਜਨ ਗਤ ਪਾਏ ਰੂਪ ਸੱਤ ਜਾਕਾ ਸੱਤ ਸਥਾਨ ਪੁਰਖ ਸੱਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਕਾਸ਼ ਸੁਖਦਾਏ ਵਿਸ਼ਵਾਸ ਸਤ ਨਾਨਕ ਕੁਰਤੇ ਪਾਈ ਸਤ ਵਚਨ ਸਤ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਦ ਬੂਝੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸਤ ਕੀ ਅਸਬ ਸਤੀ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਸ਼ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿਸ ਭਾਵੇ ਸੋ ਵਰਤੀਆ।

ਪਾਇਆ ਤਿਸਕ ਸ਼ਬਦ ਨਾ ਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਸੰਗ ਨਾਮ ਰਸ ਜੰਤਰ ਦਾਨੇ ਮੰਤਨ ਨਾਮੇ ਨਾਮ ਸਮਾਨੇ।

ਸਮਾਏ ਜੋ ਹੋ ਆਹੋ ਬਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਗੁਣ ਕਹਿ ਏਕ ਨਾ ਜਾਣੋ ਆਠ ਪੈਰ ਪ੍ਰਭ ਵਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਏ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੇ ਸਰਨ ਸਰਬ ਸੁਖ ਪਾਵੇ ਤਿਸਕੇ ਦਸ ਸਭ ਪਾਪ ਮਿਟਾਵੇ ਅਬਰ ਸਿਆਣ ਸਗਲੀ ਛਾਡ

ਸਤਿਗੁਰ ਤਿਸਕਾ ਨਾਮ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਿਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਪਟਭਾਗੇ ਹੈ ਸਤਿਗੁਰ ਸਿੱਖਾ ਹਲਤ ਪਲਤ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸਿਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ

ਭਰਮ ਸਾਹਿਬ ਸਿਆਣ ਬੁਲਿਆ ਨਾ ਜਾਈਐ। ਨਾਨਕ ਐਸਾ ਗੁਰਵਟ ਭਾਗੀ ਪਾਈਐ, ਸਫਲ ਦਰਸ਼ਨ ਪੇਖ ਪੁਨੀਤ, ਪ੍ਰਸਤ ਚਰਨ ਗਾਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ ਪਾਰ, ਨਮਕੀ ਦਰ ਗਹਿ ਗਵੇ, ਸੁਣ ਕਰ ਬਚਨ ਕਰਨ ਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਅੱਖ ਜਾ ਕਾ ਮੰਤਰ, ਅੰਮ੍ਰਿਤ ਦੇਸ਼ ਪੇਕੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੇ ਤੇ ਲੈ ਮਿਲਾਏ, ਜੇ ਭਾਏ ਕੁਸਤਤ ਨੇਕ ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨ ਪੋਚਿਤ ਪੁਰਾਣੀ, ਗਮ ਗੋਚਰ ਬ੍ਰਹਮ ਨਿਰਵਾਣੀ, ਨਿਰਾ ਨਿਰਵੈਰ ਸਦਾਈ, ਧਾਗੀ ਕੀਮਤ ਕਿਨੇ ਨ ਪਾਈ, ਅਣਖ ਭਗਤ ਬੰਧਨ ਨਿਤ ਕਰੇ, ਚੰਨ ਕਮਲ ਹਿਰਦੇ ਸਿਮਰੇ, ਸਾਧ ਬਲਿਆਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ।

ਕੁਦੇਨ ਮੋਹ ਮਾਇਆ ਕੇ ਸੰਗ ਨਾਲ ਲੇਪ ਮਨ ਮੇ ਰਾਖੇ ਹਰ ਰੇ ਅੰਧਕਾਰ ਦੀ ਪ੍ਰਗਾਸੇ ਨਾਨ ਭਰਮ ਹੋ ਦੁਖਤਾ ਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਗਏ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾ ਮੁਰਾਰੀ ਤਿਤ ਪਾਇ ਚੁੱਕੇ ਭਰਮ ਗਵਨ ਸੁਣ ਨਾਨਕ ਹਰ ਹਰ ਜਤ ਸਰਗੁਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਏ ਸਭ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੇ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਛਾਰ।

ਤਾਦੀ ਠਾਂਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨਸੇ ਪੂਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ ਤਿਤਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਘਾਟੀ ਜੰਬਾ ਸੀ ਤੱਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਉਣ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਏ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮ ਪ੍ਰਾਣ ਉਧਾਰ ਅਨਕੋ ਭਾਵਨ ਛੁਟਨ ਹਾਰੇ ਸਿਮਨ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ ਨਾਨਕ ਫਲ ਪਾਏ ਸੰਗ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬਰ ਬਣਤਾ ਇੰਤੇ ਕਹੋ ਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਸਾਰੀ ਜਿੰਦੀ ਏ ਬੁਝੇ ਨਾ ਬਗਾਨਾ ਨਾ ਮਸਾਨਾ ਬਜਤਾਨਾ ਗੁਰ ਕੀ ਮਤ ਤੂੰ ਲੇ ਆਨੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਰ ਚਰਨ ਕਮਲ ਰੱਖੋ ਮਨ ਮਾਏ ਜਨਮ ਜਨਮ ਕੇ ਕਿਲ ਵਜਾਏ

ਚਿੰਦ ਬਜਿਸ ਗੁਨਾਲ ਸਾਸ ਗਰਾਸ ਹਰ ਨਾਮ ਸੰਭਾਲ ਸਾਧ ਸੰਗ ਪਾਵੇ ਸਤਨਾ ਹਰ ਪੂੰਜੀ ਸਾਧ ਸੰਗ ਪਾਵੇ ਸਚਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਚਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਆਂ ਸੁਖ ਦਰ ਗਏ ਜੈਕਾਰ ਸਭ ਨਿਰੰਤਰ ਏਕੋ ਦੇ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪ ਏਕੋ ਸਲਾਹ ਏਕ ਸਿਮਰੇ ਕੋ ਮਨਿਆ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਪਉ ਅੰਤ ਏਕੋ ਏਕ ਏਕ ਹਰਾ ਪੂਰਨ ਪੂਰੇ ਹੋ ਪੂਰਨ ਪੂਰੇ ਹੋ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਵਰਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰਮੇ ਸਰਦਾ ਪੂਰ ਸਾਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਇੱਕ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਏ ਹਰ ਹਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਹੋ ਸਾਧ ਕੇ ਸੰਗ ਪਰੇ ਸਨ ਆਣ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਬਲਾ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸਕੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ

ਸੰਧਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰੈ ਜੇ ਕਾਲ ਨ ਪਾਨੇ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕਿਸ ਦੀ ਆ, ਸੋ ਕਿਉਂ ਵਿਸਰੇ ਜੇ ਜੀਵਨ ਜੀ ਆ, ਸੋ ਕਿਉਂ ਵਿਸਰੇ ਜੇ ਅਗਨ ਮੈਂ ਰੱਖੇ। ਗੁਰਪ੍ਰਸਾਦ ਗੋਬਿੰਦ ਲਾਲ ਆਖੇ, ਸੋ ਕਿਉਂ ਵਿਸਰੇ ਜੇ ਵਿਕਤੇ ਗਾਂਢੇ, ਜਨਮ ਜਨਮ ਕਾ ਟੂਟਾ ਗਾਂਢੇ, ਗੁਰਪੂਰੇ ਤਦ ਇਹ ਬੁਝਾਇਆ, ਪ੍ਰਭ ਆਪਣਾ ਨਾਨ ਜਨ ਧਿਆਇਆ, ਸਾਜਨ ਸੰਤ ਕਰੋ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਭਾਵੋ, ਆਪ ਜਪੋ ਅਵਰਾ ਨਾਮ ਜਪਾਵੋ, ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੁਸੀ ਚਾਰ, ਸਰਬ ਕਲਿਆਣ ਸੁਖ ਨਿਰਨਾਮ, ਬੂਢ ਜਾਤ ਪਾਏ ਵਿਸਰਾਮ, ਸੰਗ ਦੂਪ ਕਾਓ ਵਤਨਾਸ, ਨਾਨਕ ਨਾਮ ਜਪੋ ਗੁੰਤਾ, ਸੁਭਜੀ ਪ੍ਰੀਤ ਪ੍ਰੇਮ ਰਚਾਓ, ਮੰਤਨ ਅੰਤਰੇ ਸੁਹਾਓ, ਨੇਤਰੋ ਪੇਖ ਦਰ ਸੁਖ ਹੋਏ, ਮਨ ਵਿਕਸੇ ਸਾਧ ਚੰਡ ਧੋਏ, ਭਗਤ ਜਨਾ ਕੇ ਮੰਤਨ ਰੰਗ, ਬਿਰਲਾ ਕਹੁ ਪਾਵੇ ਸੰਗ, ਏਕ ਵਸਤ ਦੀ ਜੇਕਰ ਮੈਂ ਆਸ, ਗੁਰਪ੍ਰਸਾਦ ਨਾਮ ਜਪ ਲਿਆ, ਸਾਕੀ ਉਪਮਾ ਕਹੀ ਨ ਜਾਏ, ਨਾਨਕ ਰਿਹਾ ਸਰਬ ਸਮਾਏ, ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਬਛਲ ਸਦਾ ਕਿਰਪਾਲ, ਅਨਾਥ ਨਾਥ ਕੋ ਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਿਤਪਾਲ, ਆਦਿ ਪੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੇ ਸੋਏ ਪੁਨੀਤ, ਭਗਤ ਪਾਏ ਲਾਵੇ ਮਨੀਤ, ਅਮ ਨਿਰਗੁਣਿਆਰ ਨੀਚੇ ਜਾਨ, ਨਾਨਕ ਤੁਮੀ ਸ਼ਰਨ ਪੁਰਖ ਭਗਵਾਨ, ਸਰਬ ਕੁੰਡ ਮੁਕਤ ਮੋਖ ਪਾਏ, ਇੱਕ ਨਿਮ ਕਰਕੇ ਗੰਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਰ।

ਆ ਪਈ ਫਿਰ ਜਾਪ ਅਸ਼ਪਰੀ ਜਾਪਿ ਅਕਾਰੇ ਕ੍ਰਿਸ਼ਨਾ ਨਿਸ਼ਟੇ ਤਾ ਪਾਪ ਹੁਣ ਤਬ ਕਹਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ।

ਬੰਦ ਕੋਕਸ ਕੋ ਗਨੀ ਜਾਵੇ ਕਹਿ ਹਰ ਗਮ ਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਵਾਏ ਤਬ ਸੇ ਸ਼ਬਦ ਕਹੋ ਕਿਤ ਟਾਏ ਜਬ ਆਪ ਹੈ ਆਪ ਆਪਣੀ ਜੋਤ ਰਹੇ ਤਬ ਕਵਨ ਨਿਡਾਰ ਕਵਨ ਕਤ ਡਰੇ ਆਪਨ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨ ਮਨ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਭ ਸੋਹੇ ਤਬ ਜਮ ਕੀ ਤ੍ਰਾਸ ਕਹੋ ਸੋਏ ਜਾਵੇ ਅਵਗਤ ਗੋਚਿਰ ਪ੍ਰਵੇਕਾ ਤਬ ਚਿੱਤਰ ਗੁਪਤ ਕੇ ਪੂਛ ਲੇਖਾ ਜਬ ਨਾਦ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਬਿਨ ਮੈਲ ਕੋ ਕਹਿ ਧੋਤਾ ਜੈ ਨਿਰੰਜਨ ਨੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਦ ਕਹੋ ਕੀਸ਼

ਕਰੇ ਵਰਤਣਹਾਰ ਨਾਨਕੇ ਕੋ ਬਸਰਿਆ ਦੂਜਾ ਕਹਿ ਦਿਸ਼ਟਾਰ ਅਸਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਬਿਸਤਾ ਜਾ ਤਿਸ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗ ਪਵੇ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਜੀ ਤਤਕਾ ਵੇਤਾ ਨਾਨਕ ਸਭ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਦਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨ ਮਾਰੇ ਸੋ ਮੂਹਾ ਜਿਸ ਮਨੋ ਵਸਾਰੇ ਤਿਸ ਦਾ ਜਬਰ ਕਾ ਕੋ ਜਾਏ ਸਭ ਸਿਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਆਰ ਪੂਰਨ ਪੂਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਿਓ ਵਿਆਹ ਪ੍ਰਤਪਾਲੇ ਜੀਅਨ ਵੋ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਉਂਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਗਾਰ ਇੱਕ ਨਾਏ ਤਿਸਕੀ ਆਸਨ ਵਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮੂਜ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਰਸਿਆ ਨੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੈ ਗੁਰ ਕੈ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕਾਰ ਪ੍ਰਭ ਆਪੇ ਮੇਲੇ

ਪਾਇਆ ਪੂਰਾ ਜਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚੰਦਿਆ ਸਨਿਤ ਤਿਆ ਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰਤਨ ਕੇ ਪਰਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਰਮਾਨੰਦ

ਜਾਨ ਹਾਰਤਨ ਕਾਰ ਚਲੇ ਜਨ ਸੋਏ ਨਾਨਕ ਜੀ ਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤਕਾ ਵੇਤਾ ਸੰਦਰ ਜੀ ਏਕ ਦਿਸ਼ਚੇਤਾ ਇਹ ਫਲ ਤਿਸ ਜਨ ਕੇ ਮੁਖ ਭਨੇ ਗੁਰ

ਸ਼ਾਸਤਰ ਵੇਦ ਵਿਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਹ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ।

ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋ ਹੇ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ

ਹੱਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਬੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਹੋ ਅਪਾਰ ਅੱਖ ਹੈ ਮੰਗਹ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ ਜੇ ਹਾਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੇ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗਚਾਰੀ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਹੇ ਚੰਗਾ ਨਾਉ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਚ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵ ਹੈ ਰਾਹੋ ਸੁਣਿਆ ਹੱਥ ਹੋਵੇ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਰਸਾਂ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵ ਹੈ ਮੁਖ ਦੁਆਰ ਮੰਨੈ ਪਰਵਰ ਹੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਬਲੈ ਉਪਰ ਕੀਤਾ ਭਾਰ

ਆਪ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਹੋ ਰੂਪ ਕੇਤੀ ਦਾਤ ਜਾਣ ਕੌਣ ਕੂਤ ਕੇਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕੋ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਵਾਨ ਅਖਰਾ ਸਿਰ ਸੰਜੋਗ ਬਖਾਣ ਜਿਨਹਿ ਲਿਖੇ ਤੇ ਸਿਰ ਨਾਹੇ ਜੇ ਪਰਮਾਏ ਤੇਵ ਤੇ ਪਾਹੀ

ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ

ਰਹੁ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਉ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸਿਰ ਉੱਤੀ ਮਾਹੋ ਕਵਣ, ਜਿਤ ਹੋਆ ਆਕਾਰ। ਬੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਨ। ਭਗਤ ਨ ਪਾਇਓ ਕਾ ਦੀਆ, ਜੇ ਲਿਖਣ ਲੇਖ ਕਰਾਨ। ਥਿਤ ਵਾਰ ਨ ਜੋਗੀ ਜਾਣ, ਰੁੱਤ ਮਾਹੋ ਨਾ ਕੋਈ। ਜਾ ਕਰਤਾ ਸਰ ਠੀਕ ਸਾਜੇ, ਆਪੇ ਜਾਣੈ ਸੋਈ। ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖਾ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪਾ ਜਾਣੈ, ਅੱਗੇ ਗਇਆ ਨਾ ਸੋ ਹੈ। ਪਾ ਤਾਲਾਂ ਪਾ ਤਾਲ ਲੱਖ, ਆਗਾਸਾਂ ਆਗਾਸ। ਓੜਕ ਓੜਕ ਭਾਲ ਥੱਕੇ, ਬੇਦ ਕਹਿਣ ਇੱਕ ਵਾਤ। ਸਹਿਸ ਅਠਾਰਹ ਕਹਿਣ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ। ਨਾਨਕ ਵੱਡਾ ਆਖੀਐ, ਆਪੇ ਜਾਣਾ ਆਪ। ਸਾ ਲਾਹੀ ਸਾ ਲਾਹ, ਏਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੋ ਨਾ ਵਿਸਰੈ ਹੈ। ਅੰਤ ਨ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ। ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਂ ਵਾਰ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੈ ਕੋਏ, ਤੇ ਸੁੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਕੇਤੇ ਖਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੁੱਖ ਸਦ ਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ। ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ। ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ। ਆਖ ਹੈ ਸੇ ਭੇ ਕੇਈ ਕੇ, ਜਿਸਨੋ ਬਖਸ਼ੇ ਸਿਵਤ ਸਾ ਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਬਲਾਏ। ਆਖ ਹੈ ਵੇਦ ਪਾਠ ਪੁਰਾਨ, ਆਖ ਹੈ ਪੜ੍ਹੇ ਕਰਹਿ ਬਖਿਆਨ। ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ। ਆਖ ਈਸਰ, ਆਖ ਸਿੱਧ, ਆਖ ਕੇਤੇ ਕੀਤੇ ਬੁੱਧ। ਆਖ ਦਾਨਵ, ਆਖ ਦੇਵ, ਆਖ ਸੋਰ ਨਰ ਮੁਨ ਜਨ ਸੇਵ। ਕੇਤੇ ਆਖ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇ, ਤਾਂ ਆਖ ਨ ਸਕਹਿ ਕੇਈ ਕੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਭਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ।
ਗਾਵਹਿ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਅਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਹਿ ਬੈਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ

ਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋ ਵਹ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤਰਾਹੀ ਪਤ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਤੀ ਰੁਤੀ ਥਿਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਾਵਾ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਾਇਆ ਜਾਪਾ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਾਰ ਭੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹ ਨ ਠਾਗੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰ ਭੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾ ਹੋ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਵਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤੋ ਪ੍ਰਸਾਦ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸਾਹੇ ਸਹਾਣ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਣ ਤ੍ਰਿਣ ਕਹਿਤ ਤੋ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਿਆਤ ਛੰਦ। ਨਮਸਤੂ ਅੰ ਅਕਾਲੇ ਨਮਸਤੂ ਅੰ ਕਰਪਾਲੇ ਨਮਸਤੂ ਅਰੂਪੇ ਨਮਸਤੂ ਅਨੂਪੇ ਨਮਸਤੂ ਅਪੇਖੇ ਨਮਸਤੂ ਅਲੇਖੇ ਨਮਸਤੂ ਅਕਾਏ ਨਮਸਤੂ ਅਜਾਏ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਅਨਾਮੇ ਨਮਸਤੂ ਅਠਾਮੇ ਨਮਸਤੂ ਅਕਰਮ ਨਮਸਤੂ ਅਧਰਮ ਨਮਸਤੂ ਅਨਾਮ ਨਮਸਤੂ ਅਧਾਮ ਨਮਸਤੂ ਅਜੀਤੇ ਨਮਸਤੂ ਅਪੀਤੇ ਨਮਸਤੂ ਅਬਾਹੇ ਨਮਸਤੂ ਅਟਾਹੇ ਨਮਸਤੂ ਅਨੀਲੇ ਨਮਸਤੂ ਅਨਾਦੇ ਨਮਸਤੂ ਅਛੇਦੇ ਨਮਸਤੂ ਅਗਾਦੇ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਅਧਾਰੇ ਨਮਸਤੂ ਅਪਾਰੇ ਨਮਸਤੂ ਸੋ ਏਕੈ ਨਮਸਤੂ ਅਨੇਕੈ ਨਮਸਤੂ ਅਭੂਤੇ ਨਮਸਤੂ ਅਜੂਪੇ ਨਮਸਤੂ ਨਿਰਕਰਮੇ ਨਮਸਤੂ ਨਿਰਭਰਮੇ ਨਮਸਤੂ ਨਿਰਦੇਸੇ ਨਮਸਤੂ ਨਿਰਭੇਸੇ ਨਮਸਤੂ ਨਿਰਨਾਮੇ ਨਮਸਤੂ ਨਿਰਕਾਮੇ ਨਮਸਤੂ ਨਿਰਧਾਤੇ ਨਮਸਤੂ ਨਿਰਖਾਤੇ ਨਮਸਤੂ ਨਿਰਧੂਤੇ ਨਮਸਤੂ ਅਭੂਤੇ ਨਮਸਤੂ ਅਲੋਕੇ ਨਮਸਤੂ ਅਸੋਕੇ ਨਮਸਤੂ ਅਨਿਰਤਾਪੇ ਨਮਸਤੂ ਅਥਾਪੇ ਨਮਸਤੂ ਤਰਮਾਨੇ ਨਮਸਤੂ ਨਿਧਾਨੇ ਨਮਸਤੂ ਅਗਾਹੇ ਨਮਸਤੂ ਅਬਾਹੇ ਨਮਸਤੂ ਤ੍ਰਵਰਗੇ ਨਮਸਤੂ ਅਸਰਗੇ ਨਮਸਤੂ ਪਰਭੋਗੇ ਨਮਸਤੂ ਸੋਜੋਗੇ ਨਮਸਤੂ ਅਰੰਗੇ ਨਮਸਤੂ ਅਭੰਗੇ ਨਮਸਤੂ ਅਗੰਜੇ ਨਮਸਤਰਮੇ ਨਮਸਤੂ ਜਲਾਸਰੇ ਨਮਸਤੂ ਨਿਰਾਸਰੇ ਨਮਸਤੂ ਅਜਾਤੇ ਨਮਸਤੂ ਅਪਾਤੇ ਨਮਸਤੂ ਅਮਜਵੇ ਨਮਸਤਸਤ ਅਜਵੇ ਅਦੇਸੂ ਅਦੇਸੇ ਨਮਸਤੂ ਅਭੇਸੇ ਨਮਸਤੂ ਨਿਰਧਾਮੇ ਨਮਸਤੂ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੂ ਅਭੇਵੈ ਨਮਸਤੂ ਅਜਨਮੇ ਨਮਸਤੂ ਸੋਬਨਮੇ ਨਮੋ ਸਰਬਗੌਨੇ ਨਮੋ ਸਰਬਭਾਉਨੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੂ ਅਬਰਨੇ ਨਮਸਤੂ ਅਮਰਨੇ ਨਮਸਤੂ ਜਰਾਰੂ ਨਮਸਤੂ ਕਰਤਾਰੂ ਨਮੋ ਸਰਬਤੰਦੇ ਨਮੋਸਤ ਅਬੰਧੇ ਨਮਸਤੂ ਨਰਸਾਕੇ ਨਮਸਤੂ ਨਰਵਾਕੇ ਨਮਸਤੂ ਰਹੀਮੇ ਨਮਸਤੂ ਕਰੀਮੇ ਨਮਸਤੂ ਅਨੰਤੇ ਨਮਸਤੂ ਮਹਾਂਤੇ ਨਮਸਤਸਤ ਰਾਗੇ ਨਮਸਤੂ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੋ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤਰਮਾਨ ਹੈ ਨਿਧਾਨ ਹੈ ਤ੍ਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੇਕ ਹੈ ਨਿਰਸਰੇਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ।
ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੂ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੂ ਇਸ਼ਨਾਨ ਨਮੋ ਮੰਤ੍ਰ ਮੰਤ੍ਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸੱਚ ਦਾ ਆਨੰਦ ਸਰਬੂ ਪਰਨਾਸੀ ਅਨੂਪੇ ਅਰੂਪੇ ਸਮਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੂ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮ ਅਕਾਮ ਸਮਸਤੋ ਪਰਾਜੀ ਸਮਸਤਸਤ ਧਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੂ ਅੰ ਨਰਨਾਥੇ ਨਮਸਤੂ ਅੰ ਪਰਮਾਥੇ ਨਮਸਤੂ ਅੰ ਅਗੰਜੇ ਨਮਸਤੂ ਅੰ ਅਭੰਜੇ ਨਮਸਤੂ ਅੰ ਅਕਾਲੇ ਨਮਸਤੂ ਅੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੂ ਨਮੋ ਸਰਬ ਭੀਤੂ ਨਮੋ ਸਰਬ ਗਿਆਨੂ ਨਮੋ ਪਰਮਤਾਨ ਨਮੋ ਸਰਬ ਮੰਤ੍ਰ ਨਮੋ ਸਰਬ ਜੰਤ੍ਰ ਨਮੋ ਸਰਬ ਦ੍ਰਿਸੂ ਨਮੋ ਸਰਬ ਕ੍ਰਿਸੂ ਨਮੋ ਸਰਬ ਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੂ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੂ ਪ੍ਰਸਿਜੇ ਕਿਰਪਾਲੂ ਸਰੂਪੇ ਕੁਕਰਮੂ ਪਰਨਾਸੀ ਸਦਾ ਸਰਬਦਾ ਰਿੱਧ ਸਿੱਧੂ ਨਵਾਸੀ ਚਰਪਣ ਛੰਦ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਬੂ ਦਾਤਾ ਸਰਬੂ ਗਿਆਤਾ ਸਰਬੂ ਭਾਨੇ ਸਰਬੂ ਮਾਨੇ ਸਰਬੂ ਪ੍ਰਾਣੂ ਸਰਬੂ ਤ੍ਰਾਣੂ ਸਰਬੂ ਭੁਗਤਾ ਸਰਬੂ ਜੁਗਤਾ ਸਰਬੂ ਦੇਵੂ ਸਰਬੂ ਭੇਵੂ ਸਰਬੂ ਕਾਲੇ ਸਰਬੂ ਪਾਲੇ ਰੂਆਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਭੇਵ ਆਦ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਰਾਜੀ ਅਭਤੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਆਧਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰ ਨਾ ਭੇਜ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਬਿਸਾ ਹੋਏ ਪਹਿਲਿਓ ਅਨੁਰਾਗ ਨਾਮ ਕਾਮਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬ ਮਨ ਸਰਬੱਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਨਹੀ ਜਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਹਿ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਵੱਕਰ ਫੇਰੈ ਚੱਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਾਪ ਹੀ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿ ਸਭੈ ਜਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸਵ ਰਚਿਉ ਸਯਮ ਭਾਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ
ਧਰਮ ਧਾਮ ਸੋ ਭਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਔਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣਹੀ ਜੈ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਗਤ ਨਿਤ ਕੋੜ ਸਿਮਰਤ ਪ੍ਰਾਣ ਸਾਸਤਰ ਨਾ ਆਵਹੀ ਬਹੁ ਚਿਤ ਮਧ ਭਾਰ ਛੰਦ ਤੋ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਪਾਨਹਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਧਾਰ ਮੁਨ ਗਨ ਪ੍ਰਣਾਮ ਨਿਰਭੈ ਨਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨਾਡੈ ਅੰਡ ਅਡ ਵਾਢੈ ਚਾਚਰੀ ਛੰਦ ਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਉਪਾਰੇ ਹਰਿਉਂ ਕਰਿਉਂ ਨਿਰਨਾਮੇ ਆਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮੂ ਨਾ ਪਿੱਤਰ ਨਾ ਕਰਮੂ ਨਾ ਕਾਏ ਅਜਨਮੂ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਥੀ ਸਹਿ ਅਧਿਸ ਅਦ੍ਰਿਸ ਅਕ੍ਰਿਸ ਭਗਵਤੀ ਛੰਦ ਤੋ ਪ੍ਰਸਾਦ ਕਥਤੇ ਕਿ ਆ ਛਿਜ ਦਿਸ ਕਿ ਆ ਭਿਜ ਭਿਸ ਕਿ ਆ ਗੰਜ ਕਰਮ ਕਿ ਆ ਭੰਜ ਭਰਮ ਕਿ ਆ ਭਿਜ ਲੋਕੈ ਕਿ ਆ ਦਿਤ ਸੋਕੈ ਕਿ ਅਭੂਤ ਵਰਨ ਕਿ ਬਭੂਤ ਕਰਨ ਕੇ ਰਾਜੂ ਪ੍ਰਭਾ ਹੈ ਕੇ ਧਰਮੂ ਤੁਜਾ ਹੈ ਕੇ ਆ ਸੁਖ ਵਰਨ ਕੇ ਸਰਬਾ ਅਭਰਨ ਕੇ ਜਗਤੂ ਕ੍ਰਿਤੀ ਹੈ ਕੇ ਛਤਰੂ ਛਤਰੀ ਹੈ ਕੇ ਬ੍ਰਹਮ ਸਵਰੂਪ ਹੈ ਕੇ ਅਨਪਉ ਅਨੂਪ ਹੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੂ ਬਿਹੀਨ ਕੇ ਏਕੈ ਅਧੀਨ ਕੇ ਰੋਜੀ ਰਜਾ ਕੈ ਰਹਿਮ ਰਹਾ ਕੈ ਕੇ ਪਾਕ ਵਿਆਬ ਹੈ ਕੇ ਗੈਬਲ ਗੈਬ ਹੈ ਕੇ ਅਪਬਲ ਗੁਨਾਹ ਹੈ ਕੇ ਸਾਹਨ ਸਾਹ ਹੈ ਕੇ ਕਾਰਨ ਕੁਨੰਦ ਹੈ ਕਿ ਰੋਜੀ ਦਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੂ ਕਰੀਮ ਹੈ ਕਿ ਸਰਬੂ ਕਲੀ ਹੈ ਕਿ ਸਰਬੂ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣ ਕਿ ਸਰਵਤਰ ਭਾਉਣ ਕਿ ਸਰਵਤਰ ਦੇਸ ਕਿ ਸਰਵਤਰ ਭੇਸ ਕਿ ਸਰਵਤਰ ਰਾਜਾ ਕਿ ਸਰਵਤਰ ਸਾਜਾ ਕੇ ਸਰਵਤਰ ਦੀਨ ਕੇ ਸਰਵਤਰ ਲੀਨ ਕੇ ਸਰਵਤਰ ਜਾ ਹੋ ਕੇ ਸਰਵਤਰ ਭਾ ਹੋ ਕੇ ਸਰਵਤਰ ਦੇਸ ਕੇ ਸਰਵਤਰ ਭੇਸ ਕੇ ਸਰਵਤਰ ਕਾਲ ਕੇ ਸਰਵਤਰ ਪਾਲ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜ ਕੇ ਸਰਵਤਰ ਰਾਜ ਕੇ ਸਰਵਤਰ ਸੁਖ ਕੇ ਸਰਵਤਰ ਭੁਖ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸ ਕੇ ਸਰਵਤਰ ਭੇਸ ਕੇ ਸਰਵਤਰ ਮਾਨਿਆ ਸਦਾਬੂ ਪ੍ਰਧਾਨਿਆ ਕੇ ਸਰਵਤੁਰ ਜਾਪਿਆ ਕੇ ਸਰਵਤੁਰ ਥਾਪਿਆ ਕੇ ਸਰਵਤੁਰ ਭਾਨ ਕੇ ਸਰਵਤੁਰ ਮਨ ਕੇ ਸਰਵਤੁਰ ਇੰਦ੍ਰ ਕੇ ਸਰਵਤੁਰ ਚੰਦ੍ਰ ਕੇ ਸਰਬੂ ਕਲੀਮ ਕੇ ਪਰਮੂ ਫਹੀਮ ਕੇ ਆਕਲ ਅਲਾਮ ਕੇ ਸਾਹਿਬ ਕਲਾਮ ਕੇ ਹੁਸਨੁਲ ਵਜੂ ਹੈ ਤਮਾਮਲ ਰੁਜੂ ਹੈ ਹਮੇਸਲ ਸਲਾਮ ਹੈ ਸਲੀਖਤ ਮਦਾਮ ਹੈ ਗਨੀਮਲ ਸਕਾਸ਼ਤਾ ਗਰੀਬਲ ਪਰਸਤ ਬਲੰਦਲ ਮਕਾਨ ਹੈ ਜਮੀਨਲ ਜਮਾਨ ਹੈ ਤਮੀਜਲ ਤਮਾਮ ਹੈ ਰੁਜੁਅਲ ਨਿਧਾਨ ਹੈ ਹਰੀਫਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕਲ ਤੁਰੰਗ ਹੈ ਅਭੇਦ ਹੈ ਅਭੰਗ ਹੈ ਅਜੀਜਲ ਨਵਾਜ ਹੈ ਗਨੀਮਲ ਖਰਾਜ ਹੈ ਨਿਰੁਕਤ ਸਰੂਪ ਹੈ ਤਰਮੁਕਤ ਬਭੂਤ ਹੈ ਪਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ
समस्त सलाम है, सदावल अकाम है, निर्वाद स्वरूप है, अगाध है, अनूप है, आद रूप है, अनाद स्वरूप है, अनंगी अनामे त्रिभंगी त्रिकामे त्रिवर्गु त्रिवादे अगंजे अगाधे सुबु सर्व भागे सो सर्वा अनुरागे त्रिभुगत स्वरूप है, अछज है, अछूत है, के नरकु प्रणास है, पृथ्वीओल प्रवास है, नरकुत प्रवाह है, सदा सदा है, व्यपगत स्वरूप है, परजुगत अनूप है, नरकुत सदा है, व्यपगत प्रवाह है, अन उगत स्वरूप है, परजुगत अनूप है, चाचरी छंद अपंग है, अनंग है, अपेख है, अलेख है, अपर्म है, अकर्म है, अनाद है, जुगाद है, अजय है, अभय है, अपूत है, अतूत है, अनास है, उदास है, अतंध है, अबंध है, अभक्त है, विरक्त है, अनास है, प्रकाश है, निचिंत है, सुनिंत है, अलेख है, अदेख है, अलेख है, अपेख है, अटाह है, अगाह है, असंभ है, अगम्भ है, अनिल है, अनाद है, अनित है, सुनित है, अजात है, अजाद है, चार प्रसाद तो प्रसाद सर्वहंत सर्वगंत सर्वख्यात सर्वज्ञात सर्वहर्ता सर्वकर्ता सर्व प्राणु सर्व त्राणु सर्व कर्म सर्व धर्म सर्व युक्त सर्व मुक्ता रसावर शांत तो प्रसाद नमो नरक नासे सदैव प्रकाशे अनंगं स्वरूपे अपंगं वैपूते परमाथु परमाथे सदा सर्वसाथे अगाध स्वरूपे निर्बाध वैपूते अनंगी अनामे त्रिभंगी त्रिकामे निर्भंगी स्वरूपे सर्वंगी अनूपे न पोत्र न पुत्र न सत्र न मित्र न तात न मात न जात न पात निरसाकु श्रीख अमितो अमीख सदैव प्रवाह अजय है अजाह भगवती छंद तो प्रसाद के जाहर जहूर है के हाजर हजूर है हमेशल सलाम है समातल कलाम है के साहिब दिमाग है के हुसन चराग है के कामल करीम है के राजक रहीम है के रोजी दहंद है के राजक रहिंद है करीमल कमाल है के हुसन जमाल है गनीमल के राज है गरीबल नवाज है हरिफल सुकन है हरासल फकन है कलंकु प्रनास है समस्तल निवास है अगंजल गनीम है रजायक रहीम है समस्तल जुबा है के साहिब के राह है के नरकु प्रनास है बहसल निवास है के सरबल गोवन है हमेशल रवन है तमामल

ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ।

ਬਾਧਤ ਤਰਲੋਚਨ ਸੁਣ ਰੇ ਪ੍ਰਾਣੀ ਕਾਣ ਵਿਣ ਗਾਹੋ ਕੇ ਪਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਬੜਭਾਗੇ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਜੀ ਦੇ ਸਰਮੁਖ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀ ਦੇ ਨਿਤਨੇਮ ਸ਼ਬਦ ਕੀਤੇ ਹਨ। ਆਪ ਜੀ ਨੂੰ ਹੁਣ ਗੁਰੂ ਕੇ ਕੀਰਤਨੀਏ ਆਸਾ ਦੀ ਵਾਰ ਦੇ ਨਾਲ ਜੋੜਨਗੇ। ਸੋ ਸਮੁੱਚੇ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਅੱਜ 1984 ਦਾ ਘੱਲੂਘਾਰਾ ਦਿਹਾੜਾ ਹੈ, ਜੋ ਕਿ ਇੰਡੀਆ ਦੇ ਵਿੱਚ ਰਾਤੀ ਮਨਾ ਚੁੱਕੇ ਨੇ ਅਕਾਲ ਤਖ਼ਤ ਸਾਹਿਬ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਨਰਲ ਸਵੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ, ਹੋਰ ਬੇਅੰਤ ਗੁਰਸਿੱਖਾਂ ਨੇ ਜਿਨ੍ਹਾਂ ਨੇ ਆਪਣੀ ਯਾਤਰਾ ਸਫਲ ਕਰਦੇ ਹੋਏ ਅੰਤਲੇ ਸਵਾਸ ਤੱਕ ਉਸ ਪਵਿੱਤਰ ਸਥਾਨ ਦੀ ਰੱਖਿਆ ਕੀਤੀ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨੇ ਯਾਦ ਦੇ ਵਿੱਚ ਅੱਜ ਸਨ ਫਰਾਂਸਿਸਕੋ ਵਿਖੇ ਪਾਰਸਾਈ ਰੈਲੀ ਨਗਰ ਕੀਰਤਨ ਹੋਵੇਗਾ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੁਰਬ ਦੇ ਮਨਾਉਂਦਿਆਂ ਹੋਇਆਂ ਸਮੂਹ ਸ਼ਹੀਦਾਂ ਨੇ ਯਾਦ ਦੇ ਵਿੱਚ ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹੁਣ ਆਓ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਨਾਲ ਜੁੜਨਾ ਕਰੀਏ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੜਪੜ ਗੱਡੀ ਲਦੀਏ ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈਏ ਪੜਪੜ ਗੜੀਏ ਖਾਤ, ਪੜੀਏ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਆਥਾ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅੱਜ ਨਗਰ ਕੀਰਤਨ ਅਤੇ ਪਾਤਸ਼ਾਹੀ ਰਹਿ ਲਈ ਸਨ

ਮਿਹਰ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਸੱਜ ਬੈਠ ਕੇ ਆਪ ਸਤਸੰਗੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਲਾਹਾ ਲੈ ਰਹੇ ਹੋ। ਸੋ ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਦੇ ਵਿੱਚ ਨੂਰ ਅਰਸੋਂ ਕੁਰਸੋਂ ਚੱਟੀ ਹੈ, ਨਾਮ ਬਾਣੀ ਦੀ ਵਰਖਾ ਹੋ ਰਹੀ ਹੈ, ਅਲਾਹੀ ਬਾਣੀ ਦਾ ਨਿਤਨੇਮ ਸਿਮਰਨ, ਆਸਾ ਜੀ ਕੀ ਵਾਰ ਦਾ ਕੀਰਤਨ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਸਮਾਂ ਹੈ ਆਏ ਹੋਏ ਸਤਿਗੁਰਾਂ ਦੇ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਦਾ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੇ ਸੋਹਣੇ ਤਖਤਾਂ ਉੱਤੇ ਪ੍ਰਕਾਸ਼ਮਾਨ ਹੋ ਕੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤ ਸਾਹੋ ਨਿਹਚਲ ਚੌਰ ਛਾਤ। ਸੋ ਪਵਿੱਤਰ ਦਰਸ਼ਨ ਦੀਦਾਰ ਬਖਸ਼ੇ ਹਨ, ਦੀਦਨੇ ਦੀਦਾਰ ਸਾਹਿਬ ਕਾਸ਼ਮੀ ਇਸ ਕਾ ਮੋਲ। ਅੱਖਾਂ ਨਾਲ ਜੋ ਗੁਰੂ ਕੇ ਦਰਸ਼ਨ ਦੀਦਾਰੇ ਕਰਨੇ ਹਨ ਭਾਈ ਨਿਰਮੋਲਕ ਹਨ। ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਖੀਂ ਦੋਏ ਨਿਰਮੋਲਕਾ ਸਤਿਗੁਰ ਦਰਸ ਧਿਆਨ ਲਿਵਲਾਏ, ਅਲਾਹੀ ਹੁਕਮਨਾਮਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਜੋ ਆਪ ਜੀ ਨੇ ਹੁਣੇ ਸ਼੍ਰਵਣ ਕੀਤਾ ਹੈ। ਔਰ ਬਾਹਰ ਸਕਰੀਨ ਉੱਤੇ ਆਪ ਜੀ ਬੜੇ ਸ਼ਰਧਾ ਪਿਆਰ ਨਾਲ ਪੜ੍ਹਦੇ ਹੋ। ਸੋ ਅੱਜ ਵਿਸ਼ੇਸ਼ ਤੌਰ 'ਤੇ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਕਿਵੇਂ ਸਮੇਂ ਦੀ ਜ਼ਾਲਮ ਸਰਕਾਰ ਨੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ਕੁਚਲਣ ਦਾ ਮਨ ਬਣਾਇਆ, ਨੇਸ ਤੋਂ ਨਾਬੂਦ ਕਰਨ ਦਾ ਮਨ ਬਣਾਇਆ। ਘੱਲੂਘਾਰੇ ਦਾ ਅਰਥ ਹੁੰਦਾ ਹੈ ਕਿਸੇ ਕੌਮ ਦਾ ਸਰਵਨਾਸ। ਸੋ ਇਸ ਲਈ ਇਸ ਘੱਲੂਘਾਰੇ ਦਿਵਸ ਨੂੰ ਯਾਦ ਕਰਦੇ ਹਾਂ, ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਪਵਿੱਤਰ ਬਚਨਾਂ ਦੀ ਸਾਂਝ ਵੀ ਪਾਵਾਂਗੇ। ਰਸਨਾ ਕਰੀਏ ਪਵਿੱਤਰ।

ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੇਸ਼ਟ ਸ਼੍ਰੋਮਣੀ ਭਗਤ ਤਰਲੋਚਨ ਜੀ ਭਾਈ, ਇਹਨਾਂ ਮਹਾਂਪੁਰਸ਼ਾਂ ਦੇ ਇਹਨਾਂ ਪਿਆਰੇ ਭਗਤਾਂ ਦੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਹੈ। ਜੋ ਕੁਛ ਵਿਦਵਾਨਾਂ ਨੇ ਲਿਖੀ ਹੈ ਉਹਦੇ ਵਿੱਚ ਵੀ ਸਹਿਮਤੀ ਨਹੀਂ। ਕੁਝ ਵਿਦਵਾਨਾਂ ਦਾ ਖਿਆਲ ਹੈ, ਜਿਵੇਂ ਕਨਿੰਗਮ ਜਾਂ ਮੁਕਾਲਫਾਦਕ ਵਿਦਵਾਨ, ਉਹ ਕਹਿੰਦੇ ਨੇ ਕਿ 1267 ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਮਹਾਰਾਸ਼ਟਰਾ ਦੇ ਵਿੱਚ ਸੋਲਾਪੁਰ ਹੈ, ਉੱਥੇ ਜਨਮ ਹੋਇਆ। ਭਗਤ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦੇ ਬਾਰੇ ਕੋਈ ਜਾਣਕਾਰੀ ਨਹੀਂ। ਕੁਛ ਵਿਦਵਾਨਾਂ ਦੀ ਰਾਏ ਹੈ ਕਿ ਆਪ ਜੀ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਹੋਇਆ, ਪਰ ਭਗਤ ਗਿਆਨ ਦੇਵ ਜੀ ਜਿਹੜੇ ਇਹਨਾਂ ਦੇ ਗੁਰੂ ਸੀ, ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਆਪ ਜੀ ਸੋਲਾਪੁਰ ਚਲੇ ਗਏ ਮਹਾਰਾਸ਼ਟਰਾ ਵਿੱਚ। ਉੱਥੇ ਹੀ ਆਪ ਜੀ ਰਹੇ, ਤਾਂ ਕਰਕੇ ਕੁਛ ਵਿਦਵਾਨਾਂ ਦਾ ਖਿਆਲ ਹੈ ਕਿ ਸਹਿਜ ਸੋਲਾਪੁਰ ਵਿਖੇ ਆਪ ਜੀ ਦਾ ਜਨਮ ਹੋਇਆ। ਕੁਛ ਇੱਕ ਵਿਦਵਾਨਾਂ ਦਾ ਖਿਆਲ ਹੈ ਕਿ ਮੱਧ ਪ੍ਰਦੇਸ਼ ਵਿੱਚ ਆਪ ਜੀ ਦਾ ਜਨਮ ਹੋਇਆ। ਸੋ ਐਸੇ ਭਗਤ ਜੀ, ਆਪ ਜੀ ਦੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਦੋ ਸ਼ਬਦ ਇੱਕ ਜਿਹੜੀ ਵਿਚਾਰ ਆਪਾਂ ਕਰਾਂਗੇ ਅਤੇ ਇੱਕ ਇਹ ਤੋਂ ਅਗਲਾ ਸ਼ਬਦ। ਇਹ ਦੋ ਸ਼ਬਦ ਸ੍ਰੀ ਰਾਗ ਦੇ ਵੈਰੂ ਗੁਜਰੀ ਰਾਗ ਵਿੱਚ ਹਨ, ਇੱਕ ਸ਼ਬਦ ਸ੍ਰੀ ਰਾਗ ਵਿੱਚ, ਇੱਕ ਤਨਾਸਰੀ ਰਾਗ ਵਿੱਚ। ਸੋ ਭਗਤ ਜੀ ਦੇ ਚਾਰ ਸ਼ਬਦ ਹਨ ਅਤੇ ਭਗਤ ਜੀ ਕਿਰਪਾ ਕਰਦੇ ਨੇ, ਗੋਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਵਿੱਚ ਭਗਤ ਜੀ ਨੇ ਸ਼ਬਦ ਗਾਵਿਆ ਹੈ, ਉਚਾਰਨ ਕੀਤਾ ਹੈ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਇਹਨਾਂ ਮਹਾਂਪੁਰਸ਼ਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੁਗੋ ਜੁਗ ਅਟਲ ਸੁਸ਼ੋਭਿਤ ਕਰ ਦਿੱਤੇ। ਜਿੱਥੇ ਅਸੀਂ ਗੁਰੂ ਸਾਹਿਬਾਨ ਜੀ ਮਹਾਰਾਜ ਦੇ ਬਚਨਾਂ ਨੂੰ ਨਮਸਕਾਰ ਕਰਦੇ ਹਾਂ, ਉੱਥੇ ਇਹਨਾਂ ਭਗਤਾਂ ਦੀ ਪਵਿੱਤਰ ਕਰਨੀ ਨੂੰ ਵੀ ਨਮਸਕਾਰ ਕਰਦੇ ਹਾਂ। ਸੋ ਭਗਤ ਜੀ ਕਿਰਪਾ ਕਰਦੇ ਨੇ, ਘਰ ਪਹਿਲੇ ਵਿੱਚ ਸ਼ਬਦ ਉਚਾਰਿਆ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਬਚਨ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ ਹੈ, ਕਿਉਂਕਿ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਾਰਾਜ ਨੇ ਦਰਜ ਕੀਤੀ ਹੈ। ਅਤੇ ਮੰਗਲਾਚਰਨ ਕਰਦੇ ਹਨ ਗੁਰੂ ਅਰਜਨ ਦੇਵ ਜੀ, ਹੇ ਸੱਚੇ ਪਾਤਸ਼ਾਹ ਵਾਹਿਗੁਰੂ, ਅਸੀਂ ਤੁਹਾਡੀ ਕਿਰਪਾ ਦੁਆਰਾ ਭਗਤ ਤਰਲੋਚਨ ਜੀ ਦੇ ਪਵਿੱਤਰ ਸ਼ਬਦ ਦਰਜ ਕਰਨ ਲੱਗੇ, ਮਿਹਰ ਕਰਿਓ। ਇਹ ਵਿਘਨਾਂ ਦਾ ਨਾਸ਼ਕ ਮੰਤਰ ਮੰਨਿਆ ਪਿਆਰਿਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਅਰਜਨ ਦੇਵ ਜੀ ਮਿਹਰ ਕਰਦੇ, ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸੱਤ ਚਿੱਤ ਆਨੰਦ ਹੈ। ਓਅੰਕਾਰ ਦਾ ਅਰਥ ਸਰਬ ਕਾ ਪ੍ਰਕਾਸ਼ਕ ਹੈ, ਸਾਰੀ ਸ੍ਰਿਸ਼ਟੀ ਨੂੰ, ਪ੍ਰਕਿਰਤੀ ਨੂੰ ਸਾਜਣ ਵਾਲਾ ਵਾਹਿਗੁਰੂ। ਔਰ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਪਾਈ। ਰਹਾਉ ਦੀ ਪੰਕਤੀ ਜਦੋਂ ਅਸੀਂ ਇਸ ਸ਼ਬਦ ਦੀ ਵੇਖਦੇ ਹਾਂ, ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਰਹਾਉ ਦੀ ਪੰਕਤੀ, ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਕੀਨਿਆ ਪਰਮਾਨੰਦਾ। ਇਹ ਕੁਛ ਯੋਗੀ ਲੋਕ, ਕੁਛ ਪੰਡਿਤ ਲੋਕ, ਕੁਛ ਤਪੱਸਵੀ ਲੋਕ ਭਗਤ ਜੀ ਦੇ ਕੋਲ ਆਏ ਨੇ। ਸੋ ਉਹਨਾਂ ਨੂੰ ਸਿੱਖਿਆ ਦਿੰਦਿਆਂ ਹੋਇਆਂ ਭਗਤ ਜੀ ਨੇ ਇਹ ਸ਼ਬਦ ਉਚਾਰਿਆ ਹੈ ਕਿ ਭਾਈ ਰੱਬ ਨੂੰ ਤਾਂ ਪਛਾਣਿਆ ਨਹੀਂ, ਅੰਤਰ ਮਲ ਤੀ ਨਿਰਮਲ ਨਹੀਂ ਕੀਨਾ ਕਾਹੇ ਭਇਆ ਉਦਾਸੀ। ਭਗਤ ਜੀ ਕਹਿੰਦੇ ਨੇ ਅੰਤਰ ਮਲ, ਭਾਈ ਜੇ ਅੰਦਰ ਮੈਲ ਹੋਵੇ, ਮੈਲ ਲੱਗਦੀ ਅੰਦਰ, ਅੰਦਰ ਦੀ ਮੈਲ ਜਿਹੜੀ ਇਹ ਬੰਦਾ ਵੇਖਦਾ ਨਹੀਂ ਅਤੇ ਬਾਹਰੋਂ ਮਲ ਮਲ ਕੇ ਧੋਈ ਜਾਂਦਾ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ। ਕੱਪੜੇ ਵੀ ਧੋ ਕੇ ਸਾਫ਼ ਸੁਥਰੇ ਪਾ ਲਏ, ਇਸ਼ਨਾਨ ਪਾਨ ਸਵੇਰੇ ਕਰ ਲਿਆ, ਚੰਗੀ ਤਰ੍ਹਾਂ ਸਰੀਰ ਨੂੰ ਵੀ ਸਾਫ਼ ਕਰ ਲਿਆ, ਦੰਦਾਂ ਨੂੰ ਸਤਸੰਗੀ ਦਾਤਣ ਬੁਰਸ਼ਾਦਕ ਵੀ ਕਰ ਲਿਆ, ਕੇਸਾਂ ਨੂੰ ਵੀ ਧੋ ਲਿਆ, ਕੇਸਾਂ ਦੀ ਮੈਲ ਵੀ ਕੱਢ ਲਈ, ਪੈਰ ਵੀ ਕੂਚ ਚੰਗੀ ਤਰ੍ਹਾਂ ਕੂਚ ਕੂਚ ਕੇ ਮਲ ਕੇ ਧੋ ਲਏ। ਪਰ ਜਿਹੜੀ ਅੰਦਰ ਮੈਲ ਹੈ ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ।
ਜਿਹਦੇ ਅੰਦਰ ਮੈਲ ਹੈ ਉਹਦੀ ਵੇਖਣੀ ਮਾੜੀ, ਉਹਦੀ ਬੋਲਣੀ ਮਾੜੀ, ਉਹਦੀ ਸੁਣਨੀ ਮਾੜੀ। ਇਸ ਲਈ ਗੁਰਬਾਣੀ ਨੇ ਕਿਹਾ ਹੈ ਕਿ ਨਾਮ ਜਪ ਜਪ ਕੇ ਮੈਲ ਧੋਵੋ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਭਗਤੀ ਜੀ ਕਹਿੰਦੇ ਨੇ ਕਿ ਅੰਤਰ ਮਲ ਤੀਰ ਨਿਰਮਲ ਨਹੀਂ ਕੀਨਾ, ਅੰਦਰ ਭਲਿਆ ਤੁਹਾਡੇ ਮੈਲ ਹੈ ਅਤੇ ਹਿਰਦਾ ਤੁਸੀਂ ਸਾਫ਼ ਨਹੀਂ ਕੀਤਾ ਸੇਵਾ ਸਿਮਰਨ ਬੰਦਗੀ ਕਰਕੇ। ਬਾਹਰ ਭੇਖ ਉਦਾਸੀ, ਬਾਹਰੋਂ ਭੇਖ ਬਣਾ ਲਿਆ ਉਦਾਸੀਆਂ ਵਾਲਾ, ਵਿਰਾਗੀਆਂ ਵਾਲੇ ਕੱਪੜੇ ਪਾ ਲਏ, ਵਿਰਾਗੀਆਂ ਵਾਲਾ ਭੇਖ ਬਣਾ ਲਿਆ। ਹਿਰਦੈ ਕਮਲ ਕਟ ਬ੍ਰਹਮਨ ਚੀਨਾ, ਹਿਰਦੇ ਕਮਲ ਦੇ ਵਿੱਚ ਜਿਹੜਾ ਵਾਹਿਗੁਰੂ ਹੈ ਸਾਡਾ ਹਿਰਦਾ ਨਾ, ਹਿਰਦੇ ਵਿੱਚ ਵਾਹਿਗੁਰੂ ਹੈ। ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ, ਦਿਨੇ ਰਾਤ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ 'ਚ ਰਹਿੰਦਾ ਪਰ ਸਾਨੂੰ ਸਮਝ ਨਹੀਂ। ਘੱਟ ਦਾ ਅਰਥ ਹੈ ਹਿਰਦਾ, ਅਤੇ ਘੱਟ ਦੇ ਸਿਹਾਰੀ ਲੱਗੀ ਭਾਈ, ਇਹਦਾ ਮਤਲਬ ਹਿਰਦੇ ਦੇ ਵਿੱਚ ਬ੍ਰਹਮ ਪਰਮੇਸ਼ਰ ਹੈ, ਨਹੀਂ ਚੀਨਾ ਉਹਨੂੰ ਜਾਣਿਆ ਹੀ ਨਹੀਂ, ਤੇਰੇ ਹਿਰਦੇ ਵਿੱਚ ਵਾਹਿਗੁਰੂ ਹੈ ਭਲਿਆ ਤੈਨੂੰ ਪਤਾ ਹੀ ਨਹੀਂ। ਤੀਰਥਾਂ 'ਤੇ ਨਹਾਉਂਦਾ ਫਿਰਦਾ, ਤੀਰਥਾਂ 'ਤੇ ਜਾਂਦਾ ਫਿਰਦਾ, ਕਾਹੇ ਭਇਆ ਸੰਨਿਆਸੀ, ਕਿਉਂ ਸੰਨਿਆਸੀ ਬਣ ਗਿਆ, ਘਰ ਬਾਹਰ ਛੱਡ ਬੈਠਾ, ਸਾਰਾ ਕੁਛ ਛੱਡ ਬੈਠਾ, ਸੰਨਿਆਸੀ ਬਣ ਕੇ ਬਹਿ ਗਿਆ। ਭਰਮੇ ਭੂਲੀ ਰੇ ਜੈ ਚੰਦਾ, ਭਗਤ ਸਾਹਿਬ ਜੀ ਫਰਮਾਨ ਕਰਦੇ ਐ ਜੈ ਚੰਦਾ, ਭਰਮ ਵਿੱਚ ਭੁੱਲ ਗਿਆ, ਪਰਮਾਤਮਾ ਨੂੰ ਭੁਲਾ ਦਿੱਤਾ ਅਤੇ ਭੇਖਾਂ ਵੱਲ ਧਿਆਨ ਹੋ ਗਿਆ। ਨਹੀਂ ਨਹੀਂ ਕੀਨਿਆ ਪਰਮਾਨੰਦਾ, ਨਹੀਂ ਜਾਣਿਆ ਤੁਸੀਂ ਪਰਮ ਆਨੰਦ ਪਰਮਾਤਮਾ ਨੂੰ, ਜਾਂ ਪਰਮਾਤਮਾ ਦੇ ਪਰਮ ਆਨੰਦ ਨੂੰ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਬੰਦਗੀ ਕਰਕੇ ਨਹੀਂ ਜਾਣਿਆ। ਭੇਖਾਂ ਦੇ ਵਿੱਚ ਹੀ ਇਨਸਾਨ ਪੈ ਗਿਆ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਘਰ ਘਰ ਖਾਇਆ ਪਿੰਡ ਵਧਾਇਆ, ਘਰ ਘਰ ਦੇ ਵਿੱਚ ਜਾ ਕੇ ਖਾ ਲਿਆ, ਕਿਉਂਕਿ ਜਿਹੜੇ ਇਹ ਲੋਕ ਨੇ ਸੰਨਿਆਸੀ ਯੋਗੀ ਤਪੱਸਵੀ ਪੰਡਿਤ ਲੋਕ, ਲੋਕਾਂ ਦੇ ਘਰਾਂ 'ਚ ਜਾਂਦੇ ਨੇ, ਪੂਜਾ ਪਾਠ ਕਰਦੇ ਨੇ, ਉੱਥੋਂ ਚੰਗਾ ਚੋਖਾ ਖਾਂਦੇ ਹੈ, ਸਰੀਰ ਨੂੰ ਵਧਾ ਲਿਆ ਖਾ ਖਾ ਕੇ, ਸਰੀਰ ਨੂੰ ਵਧਾ ਲਿਆ ਖਾ ਖਾ ਕੇ। ਅਤੇ ਸਤਸੰਗੀਓ, ਸਰੀਰ ਦੇ ਉੱਤੇ ਖਿੰਥਾ ਖਫਣੀ ਪਾ ਲਈ, ਯੋਗੀ ਪਾਉਂਦੇ ਨੇ ਮੁੰਦਾ, ਕੰਨਾਂ 'ਚ ਮੁੰਦਰਾਂ ਪਾ ਲਈਆਂ। ਹਰੇਕ ਹੀ ਧਰਮ ਦਾ ਆਪਣਾ ਆਪਣਾ ਭੇਖ ਹੈ, ਹਰੇਕ ਹੀ ਧਰਮ ਦੇ ਵਿੱਚ ਜਿਹੜੀਆਂ ਸੰਪਰਦਾਵਾਂ ਹੁੰਦੀਆਂ ਉਹਨਾਂ ਦਾ ਆਪਣਾ ਆਪਣਾ ਭੇਖ ਹੈ, ਆਪਣੀ ਆਪਣਾ ਲਿਬਾਸ ਯੂਨੀਫਾਰਮ ਹੈ। ਨਿਹੰਗ ਸਿੰਘ ਨੀਲਾ ਬਾਣਾ ਜ਼ਿਆਦਾ ਪਾਉਂਦੇ ਨੇ ਅਤੇ ਪੁਰਾਣੀ ਵਿਰਾਸਤ ਸਾਂਭੀ ਬੈਠੇ ਨੇ। ਇਸੇ ਤਰ੍ਹਾਂ ਸੰਨਿਆਸੀ ਲੋਕ, ਉਦਾਸੀ ਲੋਕ, ਨਿਰਮਲੇ, ਇਹਨਾਂ ਦਾ ਆਪਣਾ ਆਪਣਾ ਭੇਖ ਹੈ, ਭਗਵੇਂ ਕੱਪੜੇ ਪਾਉਂਦੇ ਨੇ। ਔਰ ਦਮ ਦੇ ਮਿੰਟ ਸਾਲ ਦਾ ਜਿਹੜਾ ਸਤਸੰਗੀਓ, ਉੱਥੇ ਸਾਡੀ ਯੂਨੀਵਰਸਿਟੀ ਹੈ ਮੇਤੇ ਚੌਂਕ, ਜਾਂ ਹੋਰ ਬਹੁਤ ਸਾਰੇ ਥਾਵਾਂ 'ਤੇ ਸਾਖਾ ਨੇ ਤਿੰਨਾਂ ਦੀਆਂ। ਸੋ ਸਾਡਾ ਜਿਹੜਾ ਟਕਸਾਲ ਦੇ ਵਿੱਚ ਰਹਿੰਦੇ ਹਾਂ, ਪੜ੍ਹਦੇ ਹਾਂ, ਸਾਡੀ ਜਿਹੜੀ ਯੂਨੀਫਾਰਮ ਹੈ ਨੀਲੀ ਦਸਤਾਰ ਗੋਲ ਅਤੇ ਚਿੱਟਾ ਸਤਸੰਗੀ ਚੋਲਾ ਪਾਉਂਦੇ ਹਾਂ, ਜਿਨ੍ਹਾਂ ਮਹਾਂਪੁਰਸ਼ਾਂ ਦਾ ਆਪਾਂ ਦਿਹਾੜਾ ਮਨਾ ਰਹੇ ਹਾਂ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ। ਸੋ ਸਤਸੰਗੀਓ, ਆਪ ਜੀ ਦਮ ਦਮ ਟਕਸਾਲ ਦੇ ਵਿੱਚ, ਸੋ ਵੱਡੇ ਮਹਾਂਪੁਰਸ਼ਾਂ ਦੇ ਕੋਲ ਉਹਨਾਂ ਦੇ ਮੰਗ ਦੇ ਉੱਤੇ ਗਏ। ਇਹ ਸਮਾਂ ਸੀ 1958 ਦਾ, ਵੱਡੇ ਮਹਾਂਪੁਰਸ਼ ਗਏ ਇਹ ਸੋ ਪਿੰਡ ਰੋਡੇ, ਅਤੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਪੁੱਛਿਆ ਕਿ ਤੁਹਾਡੇ ਬੱਚੇ ਕਿੰਨੇ ਨੇ, ਦੱਸਿਆ ਸੀ ਕਿ ਆਹ ਨੇ 7। ਸੋ ਸਾਨੂੰ ਕਿਹੜਾ ਦੇਣਾ, ਕਿ ਮਹਾਂਪੁਰਸ਼ ਜਿਹੜਾ ਮਰਜ਼ੀ ਲੈ ਲਓ। ਅਤੇ ਵੱਡੇ ਮਹਾਂਪੁਰਸ਼ਾਂ ਨੇ, ਸੋ ਜਿਹੜਾ ਉਹਨਾਂ ਦਾ ਭਚੰਗੀ ਸੀ ਜਰਨੈਲ ਸਿੰਘ, ਉਹਨੂੰ ਆਪਣੇ ਨਾਲ ਲੈ ਲਿਆ। ਆਪ ਜੀ ਕੁਝ ਸਮਾਂ ਜਥੇ 'ਚ ਰਹੇ, ਵਿੱਦਿਆ ਪ੍ਰਾਪਤ ਕੀਤੀ, ਫਿਰ ਘਰ ਆ ਗਏ। ਘਰ ਆ ਕੇ ਅਤੇ ਨਾਮ ਸਿਮਰਨ ਬੰਦਗੀ ਕਰਦੇ, ਨਾਲੇ ਧਰਮ ਦੀ ਕਿਰਤ ਵਿਰਤ ਕਰਦੇ ਨੇ। ਬਾਣੀ 'ਚ ਲਿਖਿਆ ਮਹਾਰਾਜ ਜੀ ਨੇ, ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੇ।
ਸੋ ਜਿਵੇਂ ਕਮਲ ਦਾ ਫੁੱਲ ਰਹਿੰਦਾ ਪਾਣੀ 'ਚ ਨਿਰਲੇਪ, ਚਿੱਕੜ ਵਿੱਚ ਉੱਗ ਕੇ ਵੀ ਨਿਰਲੇਪ ਰਹਿੰਦਾ, ਇੱਦਾਂ ਗ੍ਰਹਿਸਥ ਪਰਿਵਾਰ ਵਿੱਚ ਰਹਿੰਦੇ ਹਾਂ, ਮਹਾਂਪੁਰਸ਼ ਨਿਰਲੇਪ ਰਹੇ, ਭਗਤੀ ਬੰਦਗੀ ਕੀਤੀ ਹੈ, ਸਿਮਰਨ ਨਾਮ ਜਪਦੇ ਨੇ, ਨਾਲ ਧਰਮ ਦੀ ਕਿਰਤ ਵਿਰਤ ਕਰਦੇ ਨੇ। ਸਮਾਂ ਆਇਆ ਆਪ ਜੀ ਦਾ ਜਿਹੜਾ ਆਨੰਦ ਕਾਰਜ ਸੀ ਬੀਬੀ ਪ੍ਰੀਤਮ ਕੌਰ ਜੀ ਦੇ ਨਾਲ ਹੋਇਆ, ਪਿੰਡ ਬਿਲਾਸਪੁਰ, ਉੱਥੋਂ ਦੇ ਨੇ ਮਾਤਾ ਜੀ ਮਾਤਾ ਪ੍ਰੀਤਮ ਕੌਰ ਜੀ। ਦੋ ਸਪੁੱਤਰ ਆਪ ਜੀ ਦੇ ਗ੍ਰਹਿ ਹੋਏ, ਵੱਡੇ ਦਾ ਨਾਂ ਈਸਰ ਸਿੰਘ, ਛੋਟੇ ਦਾ ਨਾਮ ਹੈ ਇੰਦਰਜੀਤ ਸਿੰਘ। ਜਿਹੜੇ ਭਾਈ ਇੰਦਰਜੀਤ ਸਿੰਘ ਛੋਟੇ ਨੇ, ਇਹ ਸੰਤਾਂ ਵਰਗੇ ਹੀ ਨੇ, ਇਹ ਟੋਰਾਂਟੋ ਬ੍ਰਹਮਟਨ ਦੇ ਵਿੱਚ ਰਹਿੰਦੇ ਪਿਆਰਿਓ, ਔਰ ਉੱਥੇ ਇਹਨਾਂ ਦੇ ਪਰਿਵਾਰ ਬੱਚੇ, ਸੋ ਗੁਰੂ ਦੀ ਕਿਰਪਾ ਮਹਾਰਾਜ ਜੀਆਂ ਦੀ। ਸੋ ਇਸ ਤਰੀਕੇ ਨਾਲ ਮਹਾਂਪੁਰਸ਼ ਜਿਹੜੇ ਸੀ 1977 ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਤਿੰਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਸਤਸੰਗੀਓ, ਉਸ ਤੋਂ ਬਾਅਦ ਬਾਬਾ ਠਾਕੁਰ ਸਿੰਘ ਜੀ ਨੇ ਆਪ ਜੀ ਨੂੰ ਟਕਸਾਲ ਦਾ ਮੁਖੀ ਸਥਾਪਿਤ ਕੀਤਾ। ਜੰਗ ਉਮਰ ਦੇ ਵਿੱਚ ਸੀ ਉਦੋਂ, ਕੋਈ 22-23 ਸਾਲ ਦੀ, ਸੋ ਵਹਿਰੂ ਇਸੇ ਪ੍ਰਕਾਰ ਕੋਈ ਸਤਸੰਗੀਓ 25-26 ਸਾਲ ਦੀ ਉਮਰ ਸੀ। ਆਪ ਜੀ ਨੂੰ ਟਕਸਾਲ ਦਾ ਮੁਖੀ ਥਾਪਿਆ ਗਿਆ, ਵੱਡਾ ਭਾਰੀ ਪ੍ਰਚਾਰ ਕੀਤਾ ਬੰਬੇ, ਕਲਕੱਤੇ, ਪੂਰੇ ਹਿੰਦੁਸਤਾਨ ਦੇ ਵਿੱਚ। ਸੋ ਆਪ ਜੀ ਨੇ ਵੇਖਿਆ ਕਿ ਸਮੇਂ ਦੀ ਜਿਹੜੀ ਸਰਕਾਰ ਸੀ ਅਨਿਆਂ ਕਰਦੀ ਸਿੱਖਾਂ ਨਾਲ, ਗੁਰੂ ਡੰਮ ਨੂੰ ਬੜਾਵਾ ਦੇ ਰਹੀ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਕਈ ਵਾਰ ਜਿਹੜਾ ਸੀ ਇਹ ਟਕਰਾਅ ਹੋਇਆ ਨਰਕ ਧਾਰੀਆਂ ਦੇ ਨਾਲ। ਬੇਨਤੀ ਕਰਦੇ ਹਾਂ ਕਿ ਇੱਕ ਬਾਬਾ ਦਿਆਲ ਜੀ ਹੋਏ ਨੇ, ਉਹ ਬੜੇ ਨੇਕ ਇਨਸਾਨ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ ਸੀ। ਉਹਨੇ ਇੱਕ ਮਿਸ਼ਨ ਚਲਾਇਆ ਸੀ ਨਿਰੰਕਾਰੀ, ਨਿਰੰਕਾਰ ਨਿਰੰਕਾਰ ਨਿਰੰਕਾਰ ਜਪਿਆ ਕਰਦੇ ਸੀ। ਅਤੇ ਕਈ ਵਾਰ ਸਤਸੰਗੀ ਪਰਿਵਾਰ ਦੇ ਵਿੱਚ ਵੀ, ਕੌਮ ਦੇ ਵਿੱਚ ਕੋਈ ਐਸਾ ਬੰਦਾ ਆ ਜਿਹੜਾ ਜੰਮ ਪੈਂਦਾ, ਜਿਹੜਾ ਉਲਟ ਹੁੰਦਾ ਹੈ ਕੌਮ ਦੇ ਨਿਯਮਾਂ ਤੋਂ। ਇੱਦਾਂ ਹੀ ਉਹਨਾਂ ਦੇ ਨਿਰੰਕਾਰੀ ਮਿਸ਼ਨ ਦੇ ਵਿੱਚ ਬੂਟਾ ਸਿਉਂ, ਇਹ ਸ਼ਰਾਬੀ ਕਬਾਬੀ ਬੰਦਾ ਸੀ, ਅਯਾਸੀ ਬੰਦਾ ਸੀ, ਉਹਨਾਂ ਨੇ ਇਹਨੂੰ ਕੱਢ ਦਿੱਤਾ ਆਪਣੇ ਜੱਥੇ 'ਚੋਂ। ਇਹਨੇ ਇੱਕ ਆਪਣਾ ਵੱਖਰਾ ਮਿਸ਼ਨ ਚਲਾ ਲਿਆ। ਸੋ ਜਿਹੜਾ ਬੂਟਾ ਸਿੰਘ ਸੀ ਉਹਦਾ ਗਾਂ ਸਤਸੰਗੀ ਚੇਲਾ ਸੀ ਗੁਰਬਚਨ। ਬੂਟਾ ਸਿੰਘ ਵੀ ਗੁਰਮਤਿ ਦੇ ਅਤੇ ਗੁਰਬਾਣੀ ਦੇ ਉਲਟ ਬੋਲਦਾ ਰਿਹਾ, ਔਰ ਜਿਹੜਾ ਨਿਰੰਕਾਰੀਆਂ ਦਾ ਇਹ ਗੁਰਬਚਨ ਸੀ ਇਹ ਵੀ ਗੁਰਮਤਿ ਦੇ ਉਲਟ ਬੋਲਦਾ ਰਿਹਾ। ਇਹਦਾ ਵਿਰੋਧ ਕੀਤਾ ਦਮਦਮੀ ਟਕਸਾਲ ਨੇ ਅਤੇ ਪੰਥ ਦੇ ਹੋਰ ਸੁਹਿਰਦ ਲੋਕਾਂ ਨੇ। ਜਿਸ ਦਿਨ ਸੰਤ ਕਰਤਾਰ ਸਿੰਘ ਜੀ ਦਾ ਐਕਸੀਡੈਂਟ ਹੋਇਆ ਅਤੇ ਹਸਪਤਾਲ ਤੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਬਾਹਰ ਨੂੰ ਆ ਰਹੇ ਸੀ, ਅਜੇ ਮੁਖੀ ਨਹੀਂ ਸੀ ਬਣੇ, ਅਤੇ ਨਰਕ ਧਾਰੀਏ ਜਿਹੜੇ ਉਹਨਾਂ ਦੇ ਚੇਲੇ ਸੀ ਗੱਲਾਂ ਕਰਦੇ ਸੀ ਕਿ ਇੱਕ ਤੇ ਗਿਆ, ਆ ਸਾਡਾ ਵਿਰੋਧ ਕਰਦਾ ਸੀ ਕਰਤਾਰ ਸਿੰਘ, ਇਹ ਤੇ ਗਿਆ। ਸੰਤ ਲੰਘ ਰਹੇ ਸੀ ਅਤੇ ਸੰਤ ਕਹਿਣ ਲੱਗੇ, ਬੱਚੂ ਹੁਣ ਮੈਂ ਤੁਹਾਨੂੰ ਨਜਿੱਠੂੰਗਾ ਚੰਗੀ ਤਰ੍ਹਾਂ, ਮੈਂ ਨਜਿੱਠੂ ਤੁਹਾਨੂੰ। ਰਹੁ ਵਿਚਾਰ ਸਤਸੰਗੀ, 78 ਦਾ ਕਾਂਡ ਵਾਪਰਿਆ, ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਨਿਰੰਕਾਰੀ ਜਿਹੜੇ ਸੀ ਇਹ ਸੋਧ ਦਿੱਤੇ ਗਏ। ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਇਸ ਤਰੀਕੇ ਨਾਲ ਜਿਹੜਾ ਸੀ ਇਹਨਾਂ 'ਤੇ ਸਰਕਾਰ ਦੀ ਵੀ ਨਿਗਾਹ ਸੋ ਹੋਈ, ਗ੍ਰਿਫਤਾਰ ਕਰਨ ਦੇ ਯਤਨ ਕੀਤੇ ਗਏ, ਮਿਹਤਿਓ ਗ੍ਰਿਫਤਾਰੀ ਕੀਤੀ ਗਈ, ਕੁਛ ਸਮਾਂ ਫਿਰੋਜ਼ਪੁਰ ਜੇਲ੍ਹ 'ਚ ਵੀ ਰਹੇ। ਬਾਅਦ ਵਿੱਚ ਆਏ ਸਰਕਾਰ ਫਿਰ ਇਹਨਾਂ ਦੇ ਉੱਤੇ ਜਿਹੜਾ ਸੀ ਇਹ ਵਾਰ ਵਾਰ ਪਰੇਸ਼ਾਨ ਕਰਨ ਲੱਗੀ। ਆਪ ਜੀ ਅੰਮ੍ਰਿਤਸਰ ਆ ਗਏ, ਨਾਨਕ ਨਿਵਾਸ ਵਿੱਚ ਰਹੇ, ਫਿਰ ਉੱਥੇ ਵੀ ਸਤਸੰਗੀ ਸਰਕਾਰ ਦਖਲਅੰਦਾਜ਼ੀ ਕਰਨ ਲੱਗੀ। ਆਪ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਇੱਕ ਬਿਲਡਿੰਗ ਸੀ, ਲਾਲ ਬਿਲਡਿੰਗ, ਉੱਥੇ ਆ ਗਏ। ਸੋ ਇਸ ਤਰੀਕੇ ਨਾਲ ਇਹ ਸਮਾਂ ਚੱਲਦਾ ਰਿਹਾ, ਸੰਘਰਸ਼ ਚੱਲਿਆ, ਅਤੇ ਉਹਦੀ ਕਮਾਨ ਜਿਹੜੀ ਸੀ ਕੌਮ ਨੇ ਆਪ ਜੀ ਨੂੰ ਦੇ ਦਿੱਤੀ। ਸੋ ਆਪ ਜੀ ਦੀ ਅਗਵਾਹੀ ਵਿੱਚ ਧਰਮ ਯੁੱਧ ਮੋਰਚਾ ਜਿਹੜਾ ਸੀ ਇਹ ਸ਼ੁਰੂ ਹੋਇਆ। ਸੋ ਸਮੇਂ ਦੀ ਸਰਕਾਰ ਮੰਗਾਂ ਮੰਨਣ ਦੀ ਥਾਂ 'ਤੇ, ਸੋ ਵਾਰ ਵਾਰ ਜਿਹੜਾ ਸੀ ਇਹ ਕੰਨ ਆਨਾਕਾਨੀ ਕਰਦੀ ਰਹੀ। ਕੋਈ ਸਾਡੇ ਜਿਹੜੇ ਲੀਡਰ ਸੀ ਉਹ ਵੀ ਸੁਹਿਰਦ ਨਹੀਂ ਸੀ, ਉਹ ਵੀ ਨਹੀਂ ਚਾਹੁੰਦੇ ਕਿ ਮੰਗਾਂ ਪੂਰੀਆਂ ਹੋ ਜਾਣ, ਉਹ ਵੀ ਚਾਹੁੰਦੇ ਸੀ ਕੋਈ ਨਾ ਕੋਈ ਮਸਲੇ ਖੜ੍ਹੇ ਰਹਿਣ ਅਤੇ ਸਾਨੂੰ ਵੋਟਾਂ ਮਿਲਦੀਆਂ ਰਹਿਣ। ਦਿਲੋਂ ਸਾਫ ਕੋਈ ਵੀ ਨਹੀਂ ਸੀ, ਅੰਦਰ ਸਾਰਿਆਂ ਦੇ ਮੈਲ ਸੀ। ਅੰਤ ਨੂੰ ਭਾਈ ਸਮੇਂ ਦੀ ਸਰਕਾਰ ਨੇ ਤਿਆਰੀਆਂ ਸ਼ੁਰੂ ਕੀਤੀਆਂ, ਕੋਈ ਸਾਲ ਡੇਢ ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ।
ਉਸ ਸਮੇਂ ਜਿਹੜੇ ਮਹਾਂਪੁਰਸ਼ ਸੀ ਇਹ ਰਹਿੰਦੇ ਸੀ ਨਾਨਕ ਨਿਵਾਸ ਦੇ ਵਿੱਚ, ਔਰ ਸਮੇਂ ਦੀ ਸਰਕਾਰ ਨੇ ਸਾਰੀ ਪਲੈਰਨ ਕਰਕੇ ਅੰਤ ਨੂੰ ਸਤਸੰਗੀਓ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਦੀ ਵਿਉਂਤ ਬਣਾ ਲਈ। CRPF, BSF ਜਿਹੜੀਆਂ ਸਰਕਾਰੀ ਜਿਹੜੀਆਂ ਸੈਂਟਰ ਦੀਆਂ ਇਹ ਫੋਰਸਾਂ ਸੀ ਇਹਨੂੰ ਲਾ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ। 1 ਜੂਨ ਤੋਂ ਗੋਲਾਬਾਰੀ ਸ਼ੁਰੂ ਹੋਈ, ਅੰਤ ਨੂੰ ਫੌਜ 3 ਜੂਨ ਨੂੰ ਜਿਹੜੀ ਸੀ ਇਹ ਪੰਜਾਬ ਨੂੰ ਉਸਨੇ ਘੇਰਾ ਪਾ ਲਿਆ, ਹਰਿਮੰਦਰ ਸਾਹਿਬ ਨੂੰ ਘੇਰਾ ਪਾ ਲਿਆ। ਜਿੱਥੇ ਕੋਈ ਸਿੱਖ ਸੀ ਉੱਥੇ ਹੀ ਉਸ ਸਿੱਖ ਨੂੰ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ। ਪ੍ਰਮਾਣ ਦੇ ਤੌਰ 'ਤੇ ਕਿਸੇ ਵਿਅਕਤੀ ਦਾ ਘਰ ਗਲੀ ਦੇ ਦੂਜੇ ਬੰਨੇ ਆ, ਹਵੇਲੀ ਗਲੀ ਦੇ ਦੂਜੇ ਪਾਸੇ ਹੈ, ਉਹਨੂੰ ਆਪਣੇ ਘਰ ਤੋਂ ਹਵੇਲੀ ਜਾਣ ਲਈ ਵੀ ਇਜਾਜ਼ਤ ਨਹੀਂ ਸੀ। ਇੰਨੀ ਫੌਜ ਪੰਜਾਬ ਵਿੱਚ ਲਾ ਦਿੱਤੀ ਗਈ, ਹਰੇਕ ਪੁਲ ਦੇ ਉੱਤੇ, ਹਰੇਕ ਥਾਂ ਮੋੜ ਦੇ ਉੱਤੇ, ਹਰੇਕ ਚੌਂਕ ਵਿੱਚ। ਸੋ ਫੌਜ ਨੇ ਆਪਣੀ ਨਾਕਾਬੰਦੀ ਸ਼ੁਰੂ ਕਰ ਦਿੱਤੀ। ਅੰਤ ਨੂੰ ਸੱਚਖੰਡ ਹਰਿਮੰਦਰ ਸਾਹਿਬ ਦੇ ਉੱਤੇ ਜਿਹੜਾ ਸੀ ਇਹ 4 ਜੂਨ ਵਾਲੇ ਦਿਨ ਤੜਕੇ 4:30-5 ਵਜੇ ਹਮਲਾ ਸ਼ੁਰੂ ਕਰ ਦਿੱਤਾ ਗਿਆ। ਜੂਨ ਦੇ ਦਿਨਾਂ ਵਿੱਚ ਲਗਭਗ ਉਸ ਸਮੇਂ ਲੋਅ ਹੋ ਜਾਂਦੀ ਹੈ, ਮਾੜਾ ਚਾਨਣ ਹੋ ਜਾਂਦਾ। ਸੋ ਇਸ ਤਰੀਕੇ ਨਾਲ ਜਿਹੜਾ ਸੀ ਇਹ ਲਗਾਤਾਰ ਫਿਰ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸਤਸੰਗ 4 ਜੂਨ ਦਾ ਇਸ ਪ੍ਰਕਾਰ ਦਿਨ ਚੜ੍ਹਿਆ, ਸਾਰਾ ਦਿਨ ਹੀ ਇਹ ਗੋਲਾਬਾਰੀ ਹੁੰਦੀ ਰਹੀ। ਅੰਤ ਨੂੰ ਸਰਕਾਰ ਨੇ ਫੈਸਲਾ ਕੀਤਾ ਕਿ ਅੰਦਰ ਜਿਹੜੀ ਫੌਜ ਇਹ ਭੇਜਣੀ ਚਾਹੀਦੀ ਹੈ। ਇਹ ਵੀ ਬੇਨਤੀ ਕਰਦੇ ਹਾਂ, ਕੁਛ ਐਸੇ ਨੇਕ ਵਿਅਕਤੀ ਸੀ ਜਿਨ੍ਹਾਂ ਨੇ ਇਹਦਾ ਵਿਰੋਧ ਕੀਤਾ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਕਰਨਾ ਚਾਹੀਦਾ। ਇਹਦੇ 'ਚ ਸਰਦਾਰ ਗੁਰਦਿਆਲ ਸਿੰਘ ਜੀ, BSF ਦੇ DIG, ਬਾਰਡਰ ਰੇਂਜ ਦੇ DIG ਸੀ। ਸੋ ਉਹਨਾਂ ਨੇ ਵੀ ਇਸ ਗੱਲ ਦਾ ਬੜਾ ਵਿਰੋਧ ਕੀਤਾ ਸੀ ਜਦੋਂ ਸਾਰੇ ਹੀ ਫੌਜੀ ਅਫਸਰਾਂ ਦੀ ਮੀਟਿੰਗ ਹੋਈ। ਉਹਨਾਂ ਕਿਹਾ ਸੀ ਕਿ ਭਾਈ ਇਹ ਕੰਮ ਨਹੀਂ ਕਰਨਾ। ਉਹ ਕਹਿਣ ਲੱਗਾ ਕਿ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਹੇ ਸੱਚੇ ਪਾਤਸ਼ਾਹ ਜਦੋਂ ਮੈਂ ਤੁਹਾਡੇ ਦਰ 'ਤੇ ਆਵਾਂ ਅਤੇ ਨਿਮਰਤਾ ਨਾਲ ਆਵਾਂ, ਜਦੋਂ ਮੈਂ ਦਰ ਤੁਹਾਡੇ 'ਤੇ ਆਵਾਂ ਅਤੇ ਸ਼ਰਧਾਲੂ ਬਣ ਕੇ ਆਵਾਂ, ਹਮਲਾਵਰ ਬਣ ਕੇ ਨਾ ਆਵਾਂ। ਸੋ ਉਹਨਾਂ ਨੇ ਵਿਰੋਧ ਕੀਤਾ ਅਤੇ ਪਿਆਰੇ ਉਹਨਾਂ ਨੂੰ ਲੰਮੀ ਛੁੱਟੀ 'ਤੇ ਭੇਜ ਦਿੱਤਾ ਗਿਆ। ਉਹਨਾਂ ਨੇ ਵਿਰੋਧ ਕੀਤਾ ਅਤੇ ਉਹਨਾਂ ਨੂੰ ਨੌਕਰੀ ਤੋਂ ਆਪਣੀ ਤੋਂ ਹੱਥ ਧੋਣੇ ਪਏ, ਬੜਾ ਪਰੇਸ਼ਾਨ ਕੀਤਾ ਇਹਨਾਂ ਲੋਕਾਂ ਨੇ। ਇਸ ਤੋਂ ਇਲਾਵਾ ਕੋਈ ਫੌਜ ਦੇ ਜਰਨਲ ਸੀ ਜਿਨ੍ਹਾਂ ਦੇ ਵਿੱਚ ਸਤਸੰਗੀਓ, ਸੋ ਜਨਰਲ ਵੈਦਿਆਂ ਤੋਂ ਪਹਿਲਾਂ ਜਿਹੜਾ ਫੌਜ ਦਾ ਮੁਖੀ ਸੀ ਉਹਨੂੰ ਵੀ ਸਤਸੰਗੀ ਇਹਨਾਂ ਨੇ ਜਿਹੜਾ ਸੀ ਯਤਨ ਕੀਤੇ ਪਰ ਉਹਨਾਂ ਨਾਂਹ ਕਰ ਦਿੱਤੀ। ਕਹਿ ਲਏ ਕਿ ਨਹੀਂ, ਦੇਸ਼ ਦੇ ਅੰਦਰ ਫੌਜ ਦੀ ਵਰਤੋਂ ਕਰਨੀ ਇਹ ਠੀਕ ਨਹੀਂ ਗੀ। ਬ੍ਰਿਗੇਡੀਅਰ ਸਰਤਾਰ ਕਰਤਾਰ ਸਿੰਘ ਜੀ ਗਿੱਲ, ਉਹ ਦੱਸਦੇ ਨੇ ਕਿ ਇਸ ਵਿਰੋਧ ਦੇ ਵਿੱਚ ਮੈਂ ਵੀ ਸੀ, ਮੈਂ ਨਹੀਂ ਸੀ ਚਾਹੁੰਦਾ ਕਿ ਹਮਲਾ ਹੋਵੇ। ਇਸ ਤੋਂ ਇਲਾਵਾ ਇੱਕ ਜਨਰਲ ਜਿਹੜੇ ਇੱਥੇ ਫੌਜ ਦੇ ਹਮਲਾ ਕਰਨ ਵਾਲੀ ਫੌਜ ਦੇ ਵਿੱਚ ਸੀ, ਸੁੰਦਰ ਜੀ, ਉਹਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਆਪਾਂ ਹੋਰ ਕੋਈ ਵਿਕਲਪ ਲੱਭੀਏ, ਕੋਈ ਹੋਰ ਕੋਈ ਤਰੀਕਾ ਲੱਭੀਏ ਜਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਅੰਦਰੋਂ ਕੱਢ ਸਕੀਏ। ਪਰ ਪਿਆਰਿਓ, ਕਿਸੇ ਨੇ ਗੱਲ ਨਾ ਸੁਣੀ। ਖਾਸ ਤੌਰ 'ਤੇ ਇੱਕ ਤਾਂ ਰਣਜੀਤ ਦਿਆਲ, ਦੂਜੇ ਨੰਬਰ 'ਤੇ ਸਤਸੰਗੀ ਜਿਹੜਾ ਸੀ ਇਹ ਕੁਲਦੀਪ ਬੜਾੜ, ਇਹ ਜ਼ਿਆਦਾ ਹੀ ਭੂਤਰੇ ਹੋਏ ਸੀ ਅਤੇ ਜ਼ਿਆਦਾ ਹੀ ਇਹ ਖੋਰੂ ਪਾਉਣ ਵਾਲੇ ਵਿਅਕਤੀ ਸੀ। ਸੋ ਇਹਨਾਂ ਨੇ ਯਤਨ ਕੀਤੇ ਕਿ ਮੈਂ ਸ਼ਾਇਦ ਪਤਾ ਨਹੀਂ ਕੀ ਤਗਮਾ ਮਿਲ ਜਾਣਾ ਸਾਨੂੰ, ਪਰ ਪਿਆਰੇ ਫੌਜ ਦਾ ਨੁਕਸਾਨ ਕਰਵਾਇਆ, ਆਪਣਾ ਕਰਵਾਇਆ, ਅਤੇ ਜਿਹੜੀ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਾਇਆ ਸੀ ਉਹਨੂੰ ਮਰਵਾ ਦਿੱਤਾ, ਮਤਲਬ ਕਿ ਉਹ ਵੀ ਮਾਰੀ ਗਈ, ਬੇਅੰਤ ਨੁਕਸਾਨ ਹੋਇਆ। ਪਿਆਰਿਓ, ਦੋਨਾਂ ਪਾਸਿਆਂ ਤੋਂ ਇਹ ਚੀਜ਼ ਦਾ ਅੰਤਅੰਤ ਨੁਕਸਾਨ ਹੋਇਆ। ਸਾਡਾ ਪਵਿੱਤਰ ਤਖ਼ਤ ਜਿਹੜਾ ਢਾ ਦਿੱਤਾ ਗਿਆ, ਬਹੁਤ ਬੜੇ ਬੜੇ ਭਾਰੀ ਸੂਰਮੇ ਗੁਰੂ ਦੇ ਲਾਲ ਲੜਦੇ ਸ਼ਹੀਦੀਆਂ ਪਾ ਗਏ, ਜਿਨ੍ਹਾਂ 'ਚ ਜਨਰਲ ਸਬੇਗ ਸਿੰਘ ਜੀ। ਬੇਨਤੀ ਕਰਦੇ ਹਾਂ ਕਿ ਸਰਦਾਰ ਗੁਰਦਿਆਲ ਸਿੰਘ ਜੀ ਹੋਏ ਨੇ, ਸਰਦਾਰ ਗੁਰਦਿਆਲ ਸਿੰਘ ਜੀ ਦੇ ਪੁੱਤਰ। ਸੋ ਸਤਸੰਗੀਓ,
ਤੇ ਉਹਨਾਂ ਦੇ ਗਾਂ ਇਸ ਪ੍ਰਕਾਰ ਜਿਹੜੇ ਸੀ ਹਰਾ ਸਿੰਘ ਜੀ ਪੁੱਤਰ ਅਤੇ ਉਹਨਾਂ ਦੇ ਗਾਂ ਸਪੁੱਤਰ ਸੀ ਭਾਈ ਮਹਿਤਾਬ ਸਿੰਘ ਜੀ ਵੀਰਾਂ ਕੋਟੀਏ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਭਾਈ ਸੁੱਖਾ ਸਿੰਘ ਜੀ ਦੇ ਨਾਲ ਰਲ ਕੇ ਤੇ ਲਾਇਆ ਸੀ। ਸੋ ਉਹਨਾਂ ਦੇ ਸੱਤਵੀਂ ਪੀੜ੍ਹੀ ਦੇ ਵਿੱਚੋਂ ਜਨਰਲ ਸਬੇਗ ਸਿੰਘ ਜੀ ਹੋਏ ਨੇ ਪਿਆਰਿਓ। ਇਹਨਾਂ ਨੇ ਫੌਜ ਵਿੱਚ ਲੰਮਾ ਸਮਾਂ ਬਹੁਤ ਵੱਡੀਆਂ ਵੱਡੀਆਂ ਪੋਸਟਾਂ 'ਤੇ ਸੇਵਾ ਕੀਤੀ ਔਰ ਦੇਸ਼ ਦੇ ਲਈ ਇਹ ਲੜੇ। 71 ਦੀ ਜੰਗ, 65 ਦੀ ਜੰਗ, 62 ਦੀ ਜੰਗ ਲੜੇ ਔਰ ਬੰਗਲਾਦੇਸ਼ ਨੂੰ ਬਣਾਉਣ ਦੇ ਲਈ ਆਪ ਜੀ ਨੇ ਅਹਿਮ ਰੋਲ ਅਦਾ ਕੀਤਾ। ਪਰ ਸਮੇਂ ਦੀ ਸਰਕਾਰ ਕੁਛ ਇਹਨਾਂ ਤੋਂ ਚਾਹੁੰਦੀ ਸੀ ਵੀ ਵਿਰੋਧੀ ਲੀਡਰਾਂ ਨੂੰ ਗ੍ਰਿਫਤਾਰ ਕਰੋ, ਇਹਨਾਂ ਨਹੀਂ ਕੀਤਾ। ਇਲਜ਼ਾਮ ਲਾ ਕੇ ਕੱਢ ਦਿੱਤੇ ਗਏ। ਇਹਨਾਂ ਬੜੇ ਯਤਨ ਕੀਤੇ ਇਨਸਾਫ ਲੈਣ ਲਈ ਪਰ ਮਿਲਿਆ ਨਹੀਂ। ਇੱਦਾਂ ਹੀ ਹਕੂਮਤ ਦੇ ਸਤਾਏ ਹੋਏ ਸਰਦਾਰ ਕਪੂਰ ਸਿੰਘ ਜੀ ਸਤਸੰਗੀਓ, ਉਹਨਾਂ ਨੂੰ ਵੀ ਸਮੇਂ ਦੀ ਸਰਕਾਰ ਨੇ ਸਿੱਖ ਹੋਣ ਦੇ ਨਾਤੇ DC ਦੀ ਪਦਵੀ ਤੋਂ ਲਾ ਦਿੱਤਾ ਸੀ। ਇਹ ਦੋਨੋਂ ਹੀ ਲੀਡਰ ਬੜੇ ਸਿਆਣੇ ਅਤੇ ਪੜ੍ਹੇ ਲਿਖੇ ਸੀ। ਇਹ ਦੋਨੋਂ ਹੀ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਦੇ ਕੋਲ ਆ ਗਏ ਔਰ ਬੜੀ ਭਾਰੀ ਇਹਨਾਂ ਨੇ ਸੇਵਾ ਕੀਤੀ। ਅੰਤ ਨੂੰ ਜਨਰਲ ਸਬੇਗ ਸਿੰਘ ਜੀ ਤੜਕੇ ਭਾਵ ਕਿ 6 ਤਰੀਕ ਨੂੰ ਕੋਈ 1 ਵਜੇ ਦੇ ਕਰੀਬ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸਾਰੀ ਹੀ ਜੰਗ ਦੀ ਕਮਾਨ ਕਰ ਰਹੇ ਸੀ। ਖਾਲਸੇ ਵੱਲੋਂ ਇੱਧਰ ਉੱਧਰ ਜਾਂਦੇ ਸੀ, ਸਿੰਘਾਂ ਨੂੰ ਡਾਇਰੈਕਸ਼ਨ ਦਿੰਦੇ ਸੀ, ਸਿੰਘਾਂ ਨੂੰ ਜੰਗ ਦੀਆਂ ਤਕਨੀਕਾਂ ਦੱਸਦੇ ਸੀ। ਜਿੱਥੇ 2 ਨਿਸ਼ਾਨ ਸਾਹਿਬ ਨੇ ਸਤਸੰਗੀਓ, ਜਿੱਥੇ ਅੱਜ ਕੱਲ੍ਹ ਅਖੰਡ ਪਾਠ ਸਾਹਿਬ ਚੱਲਦੇ ਨੇ, ਝੰਡਾ ਬੁੰਗਾ ਅਖੰਡ ਪਾਠ ਸਾਹਿਬ ਚੱਲਦੇ ਨੇ, ਇੱਥੇ ਸਟੋਰ ਹੁੰਦਾ ਸੀ। ਆ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਸੇਵਾ ਹੁੰਦੀ, ਇਹਦਾ ਸਟੋਰ ਹੁੰਦਾ ਸੀ। ਬਰਤਨ, ਭਾਂਡੇ, ਬਾਲਟੀਆਂ, ਵੈਪਰ ਆਦਿਕ ਰੱਖਦੇ ਸੀ। ਉੱਥੇ 2 ਕਮਾਂਡੋ ਜਿਹੜੇ ਸੀ ਫੌਜ ਦੇ, ਇਹ ਡਰਦੇ ਹੋਏ ਲੁਕੇ ਸੀ, ਬਾਕੀ ਮਾਰੇ ਗਏ। ਉਹ 2 ਭੱਜ ਕੇ ਉਸ ਸਟੋਰ ਦੇ ਵਿੱਚ ਵੜ ਗਏ, ਉੱਥੇ ਲੁਕੇ ਹੋਏ ਸੀ। ਅਤੇ ਜਨਰਲ ਸਬੇਗ ਸਿੰਘ ਜੀ ਕੁਦਰਤੀ ਹੱਥ ਦੇ ਵਿੱਚ ਇਹਨਾਂ ਦੇ ਕਾਰਬਾਈਨ ਸੀ। ਇਹ ਸਿੰਘਾਂ ਨੂੰ ਦੱਸ ਰਹੇ ਸੀ ਕਿਸ ਤਰੀਕੇ ਨਾਲ ਜੰਗ ਕਰਨਾ, ਕਿੱਥੇ ਕਿੱਥੇ ਕਰਨਾ। ਉਹਦੇ 2 ਲੁਕੇ ਸੀ ਫੌਜੀ ਕਮਾਂਡੋ, ਉਹਨਾਂ ਸੋਚਿਆ ਕਿ ਸਾਡੇ ਵੱਲ ਆ ਰਹੇ ਨੇ। ਉਹਨਾਂ ਡਰਦਿਆਂ ਨੇ ਬ੍ਰਿਸ਼ਟ ਮਾਰਿਆ ਅਤੇ ਜਨਰਲ ਸਬੇਗ ਸਿੰਘ ਜੀ ਦਾ 1 ਪਾਸਾ ਉੱਡ ਗਿਆ, ਛਾਤੀ ਦੇ ਵਿੱਚ ਗੋਲੀਆਂ ਲੱਗੀਆਂ ਸਤਸੰਗੀਓ, ਸੱਜੇ ਹੱਥ। ਜਨਰਲ ਜੀ ਨੇ ਉਸ ਵੇਲੇ ਜਿਹੜੀ ਆਵਾਜ਼ ਮਾਰੀ, ਇੱਕ ਭਾਈ ਬਖਸੀਰ ਸਿੰਘ ਜੀ ਗਏ। ਸੋ ਉਹਨਾਂ ਨੇ ਉਹਨਾਂ ਦਾ ਸਰੀਰ ਚੁੱਕਿਆ, ਮਹਾਂਪੁਰਸ਼ਾਂ ਦੇ ਕੋਲ ਲੈ ਗਏ ਅਤੇ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ, ਮਹਾਂਪੁਰਸ਼ੋ ਜਿਹੜੀ ਡਿਊਟੀ ਲਾਈ ਸੀ ਉਹ ਮੈਂ ਪੂਰੀ ਕਰ ਰਿਹਾ, ਹਥਿਆਰ ਨਹੀਂ ਸੁੱਟੇ ਮੈਂ, ਆਹ ਆਪਣੀ ਕਾਰਬਾਈਨ ਤੁਸੀਂ ਲੈ ਲਓ। ਅਤੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਸੰਤ ਗਿਆਨੀ ਜਰਨੈਲ ਸਿੰਘ ਜੀ, ਜਨਰਲ ਜੀ ਅਸੀਂ ਵੀ ਤੁਹਾਡੇ ਪਿੱਛੇ ਪਿੱਛੇ ਆਏ, ਥੋੜ੍ਹੀ ਦੇਰ ਲੱਗ ਸਕਦੀ ਹੈ, ਅਸੀਂ ਵੀ ਤੁਹਾਡੇ ਪਿੱਛੇ ਹੀ ਆਏ। ਇਹ ਤਾਂ ਜਨਰਲ ਸਬੇਗ ਸਿੰਘ ਜੀ ਸਤਸੰਗ ਸ਼ਹੀਦੀਆਂ ਪਾ ਗਏ। ਤਾਂ ਇਹ ਜਿਹੜਾ ਹਮਲਾ ਸੀ, ਇਸ ਸਮੇਂ ਦੀ ਸਰਕਾਰ ਨੇ ਗਿਣ ਮਿਥ ਕੇ ਕੀਤਾ, ਸਿੱਖਾਂ ਨੂੰ ਸਬਕ ਸਿਖਾਉਣ ਲਈ, ਘੱਟ ਗਿਣਤੀਆਂ ਨੂੰ ਕੁਚਲਣ ਲਈ। ਹਜ਼ਾਰਾਂ ਹੀ ਸ਼ਹੀਦੀਆਂ ਹੋਈਆਂ, ਅਕਾਲ ਤਖ਼ਤ ਸਾਹਿਬ ਜੀ ਢੇਰੇ ਢੇਰੀ ਹੋ ਗਏ। ਇਸ ਤੋਂ ਇਲਾਵਾ ਵੱਡੇ ਪੱਧਰ 'ਤੇ ਸਾੜ ਫੂਕ ਕੀਤੀ ਗਈ, ਸਾਡਾ ਕੀਮਤੀ ਜਿਹੜਾ ਖਜ਼ਾਨਾ ਸੀ ਇਹ ਸਾੜ ਦਿੱਤਾ ਗਿਆ। ਅਤੇ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਸੇਵਾ ਸਿਮਰਤੀ ਮੂਰਤੀ ਬੰਦਗੀ ਭਗਤੀ ਵਾਲੇ ਦੇਸ਼ ਕੌਮ ਦੀ ਸਤਸੰਗੀਓ ਨਾਏ ਮਾਏ ਨਾਜ ਹਸਤੀ। ਸੋ ਉਹਨਾਂ ਨੇ ਇਸ ਪ੍ਰਕਾਰ ਜਿਹੜਾ ਸੀ ਘੱਟ ਖਾ ਕੇ, ਥੋੜ੍ਹਾ ਸੌਂ ਕੇ, ਥੋੜ੍ਹਾ ਬੋਲ ਕੇ ਬੰਦਗੀ ਕੀਤੀ, ਵਾਹਿਗੁਰੂ ਦੀਆਂ ਬਖਸ਼ਾਂ ਪ੍ਰਾਪਤ ਕੀਤੀ ਆ। ਇੱਥੇ ਗੁਰੂ ਜੀ ਮਿਹਰ ਕਰਦੇ, ਘਰ ਘਰ ਖਾਇਆ, ਪਿੰਡ ਵਧਾਇਆ, ਘਰਾਂ ਘਰਾਂ 'ਚ ਜਾ ਕੇ ਅਤੇ ਪ੍ਰਸ਼ਾਦਾ ਪਾਣੀ ਛਕ ਲਿਆ, ਸਰੀਰ ਵਧਾ ਲਿਆ, ਖਿੰਥਾ ਮੁੰਦਾ ਮਾਇਆ, ਗਲ 'ਚ ਝੋਲੀ ਪਾ ਲਈ, ਮੰਗਤੇ ਬਣ ਬੈਠੇ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਯੋਗੀ ਬਣ ਗਏ।

ਮਸਾਨ ਭਾਵ ਸਮਸਾਨ ਭੂਮੀ ਜਿੱਥੇ ਮੁਰਦੇ ਫੁੱਕੇ ਜਾਂਦੇ ਨੇ ਉੱਥੇ ਲੈ ਕੇ ਸਮਸਾਨ ਘਾਟ ਦੀ ਜਿਹੜੀ ਸਵਾਹ ਸੀ ਪਿੰਡੇ 'ਤੇ ਅਪਵਿੱਤਰ ਸਵਾਹ ਮੈਲੀ ਸਵਾਹ ਮੁਰਦੇ ਦੀ ਸਵਾਹ ਪਿੰਡੇ 'ਤੇ ਮਲ ਲਈ। ਇੱਦਾਂ ਵੀ ਪਿਆਰੇ ਮੁਕਤੀ ਨਹੀਂ ਮਿਲਦੀ। ਗੁਰਬਿਨ ਤਤ ਨਾ ਪਾਇਆ, ਗੁਰੂ ਤੋਂ ਬਿਨਾਂ ਤਤ ਸਧਾਨ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਕੋਈ ਕੰਨਾਂ 'ਚ ਮੁੰਦਰਾਂ ਪਾਈ ਫਿਰੇ, ਭਾਵੇਂ ਕੋਈ ਮੰਗਤਾ ਬਣ ਕੇ ਅਤੇ ਮੰਗਦਾ ਫਿਰੇ, ਕੋਈ ਪਿੰਡੇ 'ਤੇ ਸਵਾਹ ਮਲ ਕੇ ਤੁਰਿਆ ਫਿਰੇ, ਗੁਰਬਿਨ ਤਤ ਨਾ ਪਾਇਆ ਪਿਆਰੇ, ਗੁਰੂ ਤੋਂ ਬਿਨਾਂ ਤਤ ਸਧਾਨ ਦੀ ਪ੍ਰਾਪਤੀ ਨਹੀਂ ਹੁੰਦੀ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕਾਏ ਜਪਹੁ ਰੇ, ਕਾਏ ਤਪਹੁ ਰੇ, ਕਾਏ ਬਿਲੋ ਵਹੁ ਪਾਣੀ। ਭਗਤ ਤਰਲੋਚਨ ਸਾਹਿਬ ਜੀ ਫਰਮਾਨ ਕਰਦੇ ਨੇ ਕਾਏ ਜਪਹੁ ਰੇ, ਭਾਈ ਪਰਮਾਤਮਾ ਦਾ ਨਾਮ ਛੱਡ ਕੇ ਦੇਵੀ ਦੇਵਤਿਆਂ ਦੇ ਮੰਤਰਾਂ ਦਾ ਕਿਉਂ ਜਾਪ ਕਰਦੇ ਹੋ? ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਮੰਤਰਾਂ ਦਾ ਜਾਪ, ਕੋਈ ਘੋਰੀ ਬਣ ਬੈਠਾ, ਕੋਈ ਕੁਛ ਬਣ ਬੈਠਾ, ਕਿਸੇ ਨੇ ਕਿਸੇ ਦੇਵਤੇ ਦਾ ਜਾਪ ਸ਼ੁਰੂ ਕਰ ਲਿਆ, ਕਿਸੇ ਨੇ ਕੁਛ ਕਰ ਲਿਆ। ਕਾਏ ਤਪੋ ਰੇ, ਅਤੇ ਭਾਈ ਇਹ ਸਰੀਰ ਨੂੰ ਕਿਉਂ ਤਪਾਉਂਦੇ ਹੋ? ਧੂਣੀਆਂ ਤਪਾ ਤਪਾ ਕੇ, ਜਲ ਤਾਰੇ ਕਰ ਕਰਕੇ, ਕਈ ਤਰੀਕਿਆਂ ਨਾਲ ਸਰੀਰ ਨੂੰ ਸਾੜ ਸਾੜ ਕੇ, ਦੁੱਖ ਦੇ ਦੇ ਕੇ, ਅਤੇ ਕੀ ਕਰ ਰਹੇ ਜੇ? ਕਾਏ ਬਿਲੋ ਵੋ ਪਾਣੀ, ਭਾਈ ਪਾਣੀ ਕਿਉਂ ਲੜਕ ਰਹੇ ਹੋ? ਮਤਲਬ ਹੈ ਕਿ ਇਹ ਜਿੰਨਾ ਕੁਛ ਹੈ ਇਹ ਪਾਣੀ ਰਿੜਕਣੀ ਹੈ। ਪਰਮਾਤਮਾ ਦੀ ਪ੍ਰਾਪਤੀ ਇੱਦਾਂ ਨਹੀਂ ਹੁੰਦੀ। ਜਿੰਨਾ ਚਿਰ ਗੁਰੂ ਵਾਲੇ ਬਣ ਕੇ, ਗੁਰੂ ਤੋਂ ਮੰਤਰ ਲੈ ਕੇ ਅਤੇ ਉਸ ਮੰਤਰ ਦਾ ਜਾਪ ਨਹੀਂ ਕਰਦੇ, ਜਿੰਨੇ ਮਰਜ਼ੀ ਜਾਪ ਕਰ ਲਓ, ਤਪ ਕਰ ਲਓ, ਭਾਈ ਇਹ ਕਲਿਆਣ ਨਹੀਂ ਮਿਲਦੀ। ਕਾਏ ਬਿਲੋਵੋ ਪਾਣੀ ਦਾ ਅਰਥ ਹੈ ਭਾਈ ਦੁੱਧ ਛੱਡ ਕੇ ਅਤੇ ਪਾਣੀ ਕਿਉਂ ਰਿੜਕਦੇ ਹੋ? ਪਾਣੀ ਰਿੜਕਾਂਗੇ ਅਤੇ ਉੱਥੋਂ ਮੱਖਣ ਦੀ ਪ੍ਰਾਪਤੀ ਨਹੀਂ ਹੁੰਦੀ ਪਿਆਰਿਓ। ਇਸ ਲਈ ਇਹ ਫਜ਼ੂਲ ਕਰਮ ਨੇ, ਜੋ ਸਕਾਮ ਕਰਮ ਹਨ, ਇਹਨਾਂ ਦਾ ਫਾਇਦਾ ਕੋਈ ਨਹੀਂ। ਲੱਖ ਚੁਰਾਸੀ ਜੇਨ ਉਪਾਈ, ਸੋ ਸਿਮਰੋ ਨਿਰਬਾਣੀ। ਧੰਨ ਭਗਤ ਤਰਲੋਚਨ ਸਾਹਿਬ ਜੀ ਫਰਮਾਨ ਕਰਦੇ ਨੇ ਲੱਖ ਚੁਰਾਸੀ, 84 ਲੱਖ ਜੋਸ ਜੂਨ ਜਿਸ ਨੇ ਪੈਦਾ ਕੀਤੀ ਵਾਹਿਗੁਰੂ ਨੇ, 84 ਜੂਨ ਸਬਾਈ ਮਾਨਸ ਕੋ ਪ੍ਰਭਦੀ ਵਡਿਆਈ। ਇਹ 84 ਲੱਖ ਜੂਨ ਪਰਮਾਤਮਾ ਨੇ ਪੈਦਾ ਕੀਤੀ ਹੈ। ਜਿਹਨੂੰ ਪਾਈ ਦਾ ਅਰਥ ਜਿਸ ਵਾਹਿਗੁਰੂ ਨੇ ਪੈਦਾ ਕੀਤੀ ਹੈ। ਸੋ ਸਿਮਰੋ ਨਿਰਬਾਣੀ, ਭਾਈ ਉਸ ਨਿਰਬਾਣ ਪਰਮਾਤਮਾ ਨੂੰ, ਬੰਧਨਾਂ ਤੋਂ ਮੁਕਤ ਕਰ ਦੇਣ ਵਾਲੇ ਪਰਮਾਤਮਾ ਨੂੰ ਸਿਮਰਨ ਕਰੋ। ਕਾਏ ਕਮੰਡਲ ਕਾਪੜੀਆਰੇ, 68 ਕਾਏ ਫਿਰਾਹੀ। ਕਾਏ ਦਾ ਅਰਥ ਕਿਉਂ? ਕਮੰਡਲ ਦਾ ਅਰਥ ਹੁੰਦਾ ਪਿਆਰਿਓ ਹੱਥ ਦੇ ਚ ਲੋਟਾ ਆਦਿਕ ਲੈ ਲੈਣਾ। ਯੋਗੀ ਲੋਕ, ਸੰਨਿਆਸੀ ਲੋਕ ਹੱਥ 'ਚ ਇੱਕ ਲੋਟਾ ਰੱਖਦੇ ਨੇ, ਉਹਦੇ ਵਿੱਚ ਕੋਈ ਵੀ ਕੋਈ ਦੁੱਧ ਆਦਿਕ ਪਦਾਰਥ ਦਿੰਦਾ, ਉਹ 'ਚ ਪਵਾ ਲੈਂਦੇ ਨੇ। ਕਾਪੜੀਆ ਦੇ ਦਾ ਅਰਥ ਹੈ ਕਿ ਭਗਵੇਂ ਕੱਪੜੇ ਕਿਉਂ ਪਾ ਲੈ? ਘਰ ਛੱਡ ਕੇ, ਬਾਹਰ ਛੱਡ ਕੇ, ਗ੍ਰਸਥ ਛੱਡ ਕੇ, ਸੰਨਿਆਸੀ ਬਣ ਗਏ, ਹੱਥ 'ਚ ਲੋਟਾ ਲੈ ਲਿਆ, ਮੰਗਣ ਤੋਂ ਚੜ ਪਏ। ਕਾਪੜੀਆਰੇ ਦਾ ਮਤਲਬ ਹੈ ਕਿ ਕਿਉਂ ਕੱਪੜੇ ਭਗਵੇ ਸਰੀਰ ਉੱਤੇ ਪਾ ਲੈ? 68 ਕਾਹੇ ਫਿਰਾਹੀ, 68 ਦਾ ਅਰਥ 68 ਤੀਰਥ, ਇਹਨਾਂ 'ਤੇ ਕਿਉਂ ਫਿਰਦੇ ਪਿਆਰਿਓ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 68 ਉੱਥੇ ਘਾਟ ਹੈ, 68 ਤੀਰਥ ਪਿਆਰੇ ਉੱਥੇ ਹੈ। ਸੋ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਜਿੰਨੇ ਪ੍ਰਵੇਸ਼ ਦੁਆਰ ਨੇ, ਜਿੰਨੇ ਵੀ ਇਹਨਾਂ ਸਾਰੇ ਪ੍ਰਵੇਸ਼ ਦੁਆਰਾਂ ਸਮੇਂ ਦੀ ਸਰਕਾਰ ਨੇ ਫੌਜਾਂ ਵਾੜਨ ਦੇ ਯਤਨ ਕੀਤੇ, ਪਰ ਗੱਲ ਨਹੀਂ ਬਣੀ ਸਤਸੰਗੀਓ। ਕਦੇ ਘੰਟਾ ਘਰ ਵਾਲੇ ਪਾਸਿਓਂ, ਕਦੇ ਸਰਾਵਾਂ ਵਾਲੇ ਪਾਸਿਓਂ, ਕਦੇ ਲੂਣ ਮੰਡੀ ਵਾਲੇ ਪਾਸਿਓਂ, ਕਦੇ ਨਵੀਂ ਡਿਓੜੀ ਵਾਲੇ ਪਾਸਿਓਂ, ਵਾਰ ਵਾਰ ਫੌਜ ਨੇ ਅੰਦਰ ਵੜਨ ਦੇ ਯਤਨ ਕੀਤੇ, ਪਰ ਗੱਲ ਨਹੀਂ ਬਣੀ। ਅੰਤ ਨੂੰ ਇਹਨਾਂ ਨੇ ਹੈਵੀ ਮਸ਼ੀਨਰੀ ਵਰਤਣੀ ਸ਼ੁਰੂ ਕੀਤੀ, ਬਖਤਰਬੰਦ ਗੱਡੀਆਂ, ਔਰ ਐਟ ਅ ਟਾਈਮ 'ਤੇ ਜਿਹੜੇ ਵਿਰੋਧੀ ਦੇਸ਼ ਦੇ ਬਾਰਡਰ 'ਤੇ ਜਾ ਕੇ ਲੜਦੇ ਵਿਰੋਧੀ ਦੇਸ਼ਾਂ ਨਾਲ, ਇਹ ਟੈਂਕ ਪਿਆਰੇ ਜਿਹੜੇ ਵਿਜੰਤਾ ਟੈਂਕ ਸੀ, ਇਹ ਵੀ ਅੰਦਰ ਵਾੜੇ ਗਏ, ਬਖਤਰਬੰਦ ਗੱਡੀਆਂ ਅੰਦਰ ਵਾੜੀਆਂ ਗਈਆਂ। ਅਤੇ ਬੇਨਤੀ ਕੀਤੀ ਸੀ ਜਨਰਲ ਸੁਬੇਗ ਸਿੰਘ ਜੀ ਮਹਾਂਪੁਰਸ਼ਾਂ ਦੇ ਕੋਲ ਗਏ
ਕਹਿੰਦੇ ਮਹਾਂਪੁਰਸ਼ ਹੁਣ ਵੱਡੇ ਹਥਿਆਰਾਂ ਦੀ ਲੋੜ ਪਏਗੀ, ਜਿਹੜਾ ਵਿਸ਼ੇਸ਼ ਆਪਣੇ ਕੋਲ ਹਥਿਆਰ ਉਹ ਦਿਓ। ਸੋ ਮਹਾਂਪੁਰਸ਼ਾਂ ਨੇ ਉਹ ਹਥਿਆਰ ਆਪ ਜਨਰਲ ਸੁਬੇਗ ਸਿੰਘ ਜੀ ਨੂੰ ਦਿੱਤਾ। ਸੋ ਜਨਰਲ ਸੁਬੇਗ ਸਿੰਘ ਜੀ ਨੇ ਉਹ ਆਪਣੇ ਮੋਢੇ 'ਤੇ ਰੱਖ ਕੇ ਚੰਗੀ ਤਰ੍ਹਾਂ ਆਪਣੇ ਕੰਨ ਜਿਹੜੇ ਸੀ ਇਹਨਾਂ ਨੂੰ ਕੱਪੜੇ ਦੇ ਨਾਲ, ਮੋਟੇ ਕੱਪੜੇ ਨਾਲ ਉੱਤੋਂ ਆਪਣੇ ਮੜਾਸਾ ਮਾਰ ਕੇ ਤਾਂ ਕਿ ਕੰਨਾਂ ਦੇ ਵਿੱਚ ਇਹਦੀ ਕੰਨ ਪਾੜਨ ਵਾਲੀ ਆਵਾਜ਼ ਨਾ ਪਵੇ। ਸੋ ਇਹ ਜਿਹੜਾ ਸਤਸੰਗੀਓ ਰਾਗਟਰ ਲੰਚਰ ਹੈ, ਭਾਵ ਕਿ ਰਾਗਟ ਨੂੰ ਚਲਾਉਣ ਵਾਲਾ ਇੱਕ ਯੰਤਰ ਹੈ, ਇਹਦੇ ਰਾਹੀਂ ਨਿਸ਼ਾਨਾ ਬੰਨ੍ਹ ਕੇ ਜਿੱਥੇ ਅੱਜ ਕੱਲ੍ਹ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਜਾਂਦੇ ਹਾਂ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੁੱਖ ਆਸਣ ਦੀ ਸਵਾਰੀ ਜਾਂਦੀ ਹੈ, ਜਿਹੜੀਆਂ ਪੌੜੀਆਂ ਥੜੀ ਚੜ੍ਹ ਕੇ ਜਾਂਦੇ ਨੇ, ਉੱਥੇ ਜਨਰਲ ਸੁਬੇਗ ਸਿੰਘ ਜੀ ਨੇ ਖਲੋ ਕੇ ਜਿੱਧਰ ਦੁੱਖ ਭੰਜਣੀ ਬੇਰੀ ਹੈ, ਇੱਧਰ ਟੈਂਕ ਪ੍ਰਕਰਮਾ ਦੇ ਵਿੱਚ ਖਲੋ ਕੇ ਅਤੇ ਲਗਾਤਾਰ ਅਕਾਲ ਤਖ਼ਤ ਸਾਹਿਬ ਉੱਤੇ ਗੋਲੇ ਮਾਰ ਰਿਹਾ ਸੀ। ਅਤੇ ਜਨਰਲ ਸਾਹਿਬ ਜੀ ਨੇ ਸਤਸੰਗੀ ਉਸ ਵੇਲੇ ਜਿਹੜਾ ਸੀ ਇਹਦੇ ਵਿੱਚੋਂ ਰਾਕਟ ਛੱਡਿਆ, ਜਿਹੜਾ ਟੈਂਕ 'ਤੇ ਜਾ ਕੇ ਲੱਗਿਆ ਉਹਨੂੰ ਨਕਾਰਾ ਕਰ ਦਿੱਤਾ, ਦੂਸਰਾ ਟੈਂਕ ਅੱਗੇ ਲਿਆਂਦਾ ਉਹ ਵੀ ਪਿਆਰੇ ਨਕਾਰਾ ਹੋ ਗਿਆ। ਸੋ ਇਸ ਤੋਂ ਕੋਈ 20-25 ਮਿੰਟ ਬਾਅਦ ਜਨਰਲ ਸੁਬੇਗ ਸਿੰਘ ਜੀ ਸ਼ਹੀਦੀਆਂ ਪਾ ਗਏ। ਇਸ ਤਰੀਕੇ ਨਾਲ ਫੌਜ ਨੇ ਦੁਰਵਰਤੋਂ ਕੀਤੀ, ਜਿਹੜੀਆਂ ਗੈਂਸਾਂ ਦੀ ਇੰਟਰਨੈਸ਼ਨਲ ਪੱਧਰ 'ਤੇ ਵਰਤੋਂ ਦੀ ਮਨਾਹੀ ਹੈ ਕਿ ਇਹ ਗੈਂਸਾਂ ਅਸੀਂ ਨਹੀਂ ਵਰਤ ਸਕਦੇ ਜੰਗ ਵਿੱਚ, ਜ਼ਹਿਰੀਲੀਆਂ ਗੈਂਸਾਂ ਵੀ ਵਰਤੀਆਂ ਗਈਆਂ ਤਾਂ ਕਿ ਜਿਹੜੇ ਗੁਰੂ ਦੇ ਸਿੰਘ ਨੇ ਇਹ ਬੇਹੋਸ਼ ਹੋ ਜਾਣ, ਅਤੇ ਬੇਹੋਸ਼ ਕਰਕੇ ਇਹਨਾਂ ਨੂੰ ਫੜ ਦਈਏ, ਪਰ ਕੋਈ ਅਸਰ ਗੁਰੂ ਦੇ ਲਾਲਾਂ 'ਤੇ ਨਹੀਂ ਹੋਇਆ। ਤੋਪਾਂ ਦੀ ਵਰਤੋਂ ਕੀਤੀ ਹੈ ਕਿ ਜਲ੍ਹਿਆਂ ਵਾਲੇ ਬਾਗ ਵਿੱਚ ਤੋਪ ਲਾਈ ਸੀ ਜਿੱਥੇ ਖੂਹ ਹੈ ਨਾ। 1913 ਨੂੰ ਜਦੋਂ ਜਨਰਲ ਡਾਇਰ ਨੇ ਗੋਲੀ ਚਲਾਈ, ਲੋਕ ਡਰਦੇ ਭੱਜੇ, ਕਈ ਖੂਹ ਵਿੱਚ ਡਿੱਗ ਪਏ, ਉਹਦਾ ਖੂਹ ਉਹਦੇ ਲਾਗੇ ਇੱਕ ਤੋਪ ਫਿੱਟ ਕੀਤੀ ਸੀ, ਇੱਕ ਭਗਤਾਂ ਵਾਲਾ ਗੇਟ ਹੈ ਉੱਥੇ ਤੋਪ ਫਿੱਟ ਕੀਤੀ ਸੀ ਵੱਡੀ। ਛੋਟੀਆਂ ਤੋਪਾਂ ਜਿਹੜੀਆਂ ਸੀ ਲਾਗਲੀਆਂ ਇਮਾਰਤਾਂ ਦੇ ਉੱਤੇ, ਬਿਲਡਿੰਗਾਂ ਦੇ ਉੱਤੇ ਚੜ੍ਹਾਈਆਂ ਗਈਆਂ ਮਸ਼ੀਨਾਂ ਦੇ ਨਾਲ, ਰੱਸੇ ਪਾ ਕੇ ਉਹਨਾਂ ਦੇ ਨਾਲ ਲਗਾਤਾਰ ਅਕਾਲ ਤਖ਼ਤ ਸਾਹਿਬ ਉੱਤੇ ਗੋਲੇ ਅੱਗ ਵਰਾਉਂਦੇ ਰਹੇ। ਇਸ ਤਰੀਕੇ ਨਾਲ ਜਿਹੜਾ ਸੀ ਪਿਆਰਿਓ, ਇਹਨਾਂ ਨੇ ਪੂਰਾ ਤਾਣ ਪੂਰੀ ਵਾਹ ਲਾ ਦਿੱਤੀ ਕਿ ਦਿਨ ਚੜ੍ਹਨ ਤੋਂ ਪਹਿਲਾਂ ਇਹ ਸਾਰਾ ਕੁਛ ਖਤਮ ਕਰ ਦੇਣਾ। ਅੰਤ ਨੂੰ 8:30 ਦੇ ਕਰੀਬ ਇੱਕ ਟੈਂਕ ਦਾ ਜਿਹੜਾ ਤੋਪ ਦਾ ਗੋਲਾ ਸੀ, ਟੈਂਕ ਦੀ ਤੋਪ ਦਾ ਗੋਲਾ, ਉਹ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੱਜਿਆ। ਅਕਾਲ ਤਖ਼ਤ ਸਾਹਿਬ ਕੀ ਪਾਲਕੀ ਸਾਹਿਬ ਆ, ਗੁਰਦੁਆਰੇ ਦੇ ਵਿੱਚ ਅਤੇ ਤਖ਼ਤ ਵਿੱਚ ਫਰਕ ਹੁੰਦਾ ਪਿਆਰਿਓ। ਜਿਹੜਾ ਗੁਰਦੁਆਰਾ ਸਾਹਿਬ ਹੁੰਦਾ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਚੇ ਥਾਂ 'ਤੇ, ਸ਼ਸਤਰ ਜਿਹੜੇ ਨੀਵੇਂ ਥਾਂ 'ਤੇ ਸੁਸ਼ੋਭਿਤ ਹੁੰਦੇ ਨੇ ਜਿਵੇਂ ਇੱਥੇ ਆਪਾਂ ਦਰਸ਼ਨ ਕਰਦੇ ਹਾਂ, ਪਰ ਜਿਹੜਾ ਤਖ਼ਤ ਹੁੰਦਾ ਹੈ ਤਖ਼ਤ ਸਾਹਿਬ ਦੇ ਉੱਤੇ ਸ਼ਸਤਰ ਉੱਚੇ ਥਾਂ 'ਤੇ ਸੁਸ਼ੋਭਿਤ ਹੁੰਦੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੀਵੇਂ ਥਾਂ 'ਤੇ ਪ੍ਰਕਾਸ਼ ਹੁੰਦੇ ਨੇ। ਸੋਨੇ ਦੀ ਪਾਲਕੀ ਸ਼ਸਤਰ ਸੁਸ਼ੋਭਿਤ ਨੇ, ਇੱਕ ਗੋਲਾ ਆ ਕੇ ਲੱਗਿਆ, ਪਾਲਕੀ ਉਡਾ ਦਿੱਤੀ। ਫਿਰ ਮਹਾਂਪੁਰਸ਼ਾਂ ਨੇ ਪ੍ਰਣ ਕਰ ਲਿਆ ਕਿ ਹੁਣ ਅਸੀਂ ਸ਼ਹੀਦੀ ਪਾਵਾਂਗੇ। ਸੋ ਮਹਾਂਪੁਰਸ਼ ਨਿਕਲੇ ਨੇ ਕੋਈ 8:30-9 ਦੇ ਕਰੀਬ, ਬੇਸਮੈਂਟ ਵਿੱਚੋਂ ਅਰਦਾਸ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ, ਔਰ ਸਿੰਘਾਂ ਦੇ ਸਮੇਤ ਬਾਹਰ ਨੂੰ ਨਿਕਲੇ ਨੇ। ਅਤੇ ਬਾਹਰ ਆ ਕੇ ਸਾਸੀ ਜੂਝਦੇ ਹੋਏ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਮਸ਼ੀਨ ਗੰਨਾਂ ਨੇ ਅੰਧਾ ਧੁੰਦ ਗੋਲੀਆਂ ਚਲਾਈਆਂ, ਮਹਾਂਪੁਰਸ਼ਾਂ ਨੇ ਅੱਗੋਂ ਮੁਕਾਬਲਾ ਕੀਤਾ 1-47 ਨਾਲ। ਅੰਤ ਨੂੰ 72 ਗੋਲੀਆਂ ਮਹਾਂਪੁਰਸ਼ਾਂ ਦੇ ਲੱਗੀਆਂ ਅਤੇ ਪਿਆਰੇ ਸ਼ਹੀਦੀ ਪਾ ਗਏ। ਇਸ ਤਰੀਕੇ ਨਾਲ ਅੱਜ ਦੇ ਦਿਨ ਇਹ ਕਹਿਰ ਜਿਹੜਾ ਸੀ ਦਰਬਾਰ ਸਾਹਿਬ ਉੱਤੇ ਵਰਤਿਆ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਾਏ ਕਮੰਡਲ ਕਾਪੜੀਆਰੇ 68 ਕਾਏ ਫਰਾਈ, ਭਾਈ 68 ਤੀਰਥਾਂ 'ਤੇ ਕਿਉਂ ਫਿਰਦਾ ਏ, ਅੰਦਰ 'ਤੇ ਤੇਰੇ ਰੱਬ ਹੈ ਨਹੀਂ। ਬਦਤ ਤਰਲੋਚਨ ਸੁਣ ਰੇ ਪ੍ਰਾਣੀ, ਕਣ ਬਿਣ ਗਾ ਹੋ ਕੇ ਪਾਹੀ। ਬਦਤ ਦਾ ਅਰਥ ਦਾ ਕਹਿੰਦੇ ਨੇ, ਤਰਲੋਚਨ ਦਾ ਅਰਥ ਭਗਤ ਤਰਲੋਚਨ ਜੀ, ਸੁਣ ਰੇ ਪ੍ਰਾਣੀ ਹੈ ਪ੍ਰਾਣੀਆਂ ਸੁਣ, ਕਣ ਬਿਨ ਗਾ ਹੋ ਕੇ ਪਾਹੀ, ਵਿੱਚ ਦਾਣੇ ਹੈ ਹੀ ਨਹੀਂ। ਅਤੇ ਜਿਹੜੀ ਇਕੱਲੀ ਪਰਾਲੀ ਹੈ, ਇਕੱਲਾ ਜਿਹੜਾ ਇਹ ਤੂੜੀ ਹੈ, ਉਹਨੂੰ ਹੀ ਤੂੰ ਗਾਹ ਪਾਈ ਜਾਂਦਾ, ਉਹਨੂੰ ਹੀ ਤੂੰ ਛੜੀ ਜਾਂਦਾ, ਉਹ ਚੋਂ ਕੀ ਨਿਕਲੇਗਾ? ਕੁਛ ਨਹੀਂ। ਮਤਲਬ ਤੇਰੇ ਕੋਲ ਨਾਮ ਨਹੀਂ, ਸਿਮਰਨ ਨਹੀਂ, ਵਾਹਿਗੁਰੂ ਦੀ ਬੰਦਗੀ ਨਹੀਂ, ਜਿੰਨੇ ਮਰਜ਼ੀ ਜਪ ਕਰ ਲਾ, ਤਪ ਕਰ ਲਾ, ਧੂਣੀਆਂ ਤਪਾ ਲਾ, ਮਿੱਤਰਾ ਇਹ ਫੋਕ ਹੀ ਹੈ। ਗੁਰੂ ਕਿਰਪਾ ਕਰਨ, ਨਾਮ ਬਾਣੀ ਦੀ ਦਾਤ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਿੱਖ ਕੌਮ ਨੂੰ ਚੜ੍ਹਦੀ ਕਲਾ, ਏਕਤਾ ਇਤਫਾਕ,
ਆਪਸੀ ਪਿਆਰ ਰਾਜ ਭਾਗ ਦੀਆਂ ਬਖਸ਼ਿਸ਼ਾਂ ਕਰਨ ਗੁਰੂ ਮਹਾਰਾਜ। ਇਹੀ ਗੁਰੂ ਚਰਨਾਂ 'ਚ ਅਰਦਾਸ ਬੇਨਤੀ। ਸਰਬੱਤ ਸ਼ਹੀਦਾਂ ਨੂੰ ਨਮਸਕਾਰ ਹੈ ਜਿਨ੍ਹਾਂ ਸਤਸੰਗੀਓ ਪਵਿੱਤਰ ਧਾਮ ਦੀ ਰੱਖਿਆ ਲਈ ਸ਼ਹੀਦੀਆਂ ਪਾਈਆਂ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਅੱਜ ਵਿਸ਼ੇਸ਼ ਤੌਰ 'ਤੇ ਨਗਰ ਕੀਰਤਨ ਹੈ ਪਿਆਰਿਓ, ਬੱਸਾਂ ਲਗਾਤਾਰ ਜਾ ਰਹੀਆਂ ਨੇ, ਪ੍ਰਬੰਧਕ ਵੀਰਾਂ ਨੇ ਵੱਡਾ ਭਾਰੀ ਪ੍ਰਬੰਧ ਕੀਤਾ ਹੈ। ਪਹੁੰਚ ਕੇ ਅਤੇ ਲਾਹਾ ਪ੍ਰਾਪਤ ਕਰੋ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ।

ਸਭਨਾ ਗੱਲਾਂ ਸਿਮਰਾ ਸੁਆਮੀ, ਸੋ ਕਿਉਂ ਮਨੋਂ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ, ਘਰ ਤਾਂ ਤੇਰੈ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰਸਾਂ ਸੁਖ ਮਨਾਇ ਵਸਿਆ, ਜਿਨ ਇੱਛਾ ਸਾ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜੇ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ,

ਤਿਤਕਾਰਾ ਨਹਦ ਵਾਜੇ ਅਣਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸ਼ਬਦ ਭਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਹਾ ਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਿਟ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਗਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਏ ਤੇ ਦੇਖ ਤੇਗ ਫਤਿਹ ਬਿਰਦਗੀ ਬੈਜ ਬੰਦਗੀ ਜਿਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮਿਲਾਨ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸੱਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਵਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨਦਾਰੀ ਬਖਸ਼ੇ। ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀ ਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਨੇ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਵਾਲੀ ਸੰਗਤ ਦੀ ਹਾਜ਼ਰੀ ਤੇ ਲੁਲ ਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਕਰਮ ਹੋਏ ਪ੍ਰਭ ਮੇਰਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ।

ਧੰਤਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਉਪਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਹੁਣ ਪਰਿਵਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਵੱਲੋਂ ਕੱਲ੍ਹ ਸ੍ਰੀ ਅਖੰਡ ਸਾਹਿਬ ਰੱਖੇ ਗਏ ਹਨ ਉਹ ਸ੍ਰੀ ਅਖੰਡ ਸਾਹਿਬ ਦੇ ਕਮਰੇ 'ਚ ਪਹੁੰਚਣ ਮਾਧੀ ਅਰਦਾਸ ਵਿੱਚ ਸ਼ਾਮਿਲ ਹੋਣ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪਿਆ ਅਤੀਤ ਕਰ ਕਾਸਾ ਦਰਸ਼ਨ ਕੀ ਭੁੱਖ ਮੈਂ ਧਰਮਾਂ ਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਧਰਮਾਂ ਗਤ ਭੀਖਿਆ ਪਾਏ ਰਹਾਓ ਕੇਸਰ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾਂ ਜੋਤ ਇਨਹੀ ਸਰਵੇ ਪਰਮਲ ਕਰਨਾ ਕੀ ਫਟ ਭਾਂਡਾ ਕਹਿ ਨਾ ਕੋਈ ਐਸਾ ਭਗਤ ਵਰਣ ਮੈਂ ਹੋਏ ਤੇਰੇ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ

ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਤ ਕੁਰਬਾਨੈ ਜਾਉ ਰਹਾਉ ਕਾਇਆ ਰੰਗਣ ਜੇਥੀਏ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ।

ਕਰ ਸ਼ਿੰਗਾਰ ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸੋ ਥਰੇ ਪਿਆਰ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੇ।

ਲਿਖਿਆ ਸੀ ਚਤੁਰਾਈ ਸੌ ਨਦਰ ਕਰ ਦੇਖੈ ਸੌ ਦਿਨ ਲਿਖੈ ਕਾਮਣ ਨੋ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੈ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ ਸੁੰਦਰ ਸਾਏ ਸਰੂਪ ਵਿਛਖਣ ਕਹੀ ਐਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਈ ਲੈ ਕਾਵਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ

ਮਨ ਵਿਲਾਲੋ ਮੁਸਲਮਾਨੀਆਂ ਪੜੇ ਕਤੇਬਾ ਕਸ਼ਟ ਮੈਂ ਕਰੇ ਖੁਦਾਏ ਵਿਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀਲੇ ਖਲਾਏ ਵਿਲਾਲੋ ਖੂਨ ਕੇ ਸੋਇਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵਿਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਵਸੋਲਾ ਜਿਹਨੇ ਉਪਾਈ ਰੰਗ ਗਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਨ ਅਠੱਤਰ ਹੈ ਜਾਨ ਸਤਾਨਵੇ ਹੋਰ ਪੀ ਉੱਠ ਸੀ ਮਰਦ ਕੀ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚਾ ਖੇਲ ਸਭ ਹਰ ਤਨੀ ਸਾ ਲਾਹੇ ਹੋ ਸੱਚ ਸਭ ਉੱਪਰ ਹਰ ਤਨੀ ਜਿਸ ਨਾਹੀਂ ਕੋਈ ਸਰੀਕ ਕਿਸ ਲਿਖੇ ਹਉ ਗਣੀ।

ਤਾਨ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨਿਓ ਪਾਈ ਮੇਦਨੀ ਸੋਈ ਕਰਦਾ ਸਾਰ ਘੱਟ ਘੱਟ ਮਾਲਕ

ਜਿਚਰ ਘਟ ਮੈਂ ਸਾਹੋ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ

ਸਭ ਜਗਤ ਛੁਡਾਇਆ, ਗੁਰ ਪਿਆਰਾ ਹਰ ਸੇਵਿਆ, ਗੁਰ ਧਨ ਗੁਰ ਧਨੋ, ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵਡ ਪੁੰਨੋ।

ਗੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗਾਹ ਪਹਿਨਾਈਆ ਹਰ ਆਪ ਗਲ ਲਾਈਆ।

ਪਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤੇ ਆ ਹਿਰਦੈ ਉਰ ਤਾਰੇ ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹਉ ਗੁਰ ਵਿਟੋਂ ਸਦ ਵਾਰਿਆ ਜਿਨ ਦੇ ਤੜਾ ਨਾਉ ਸੋ ਧਨ ਗੁਰੂ ਸਭਾ ਸਹਿ ਹਰ ਦੇ ਸੁਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾਂ ਗੁਰਮੰਨਿਆ ਤਿੰਨ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀ ਹੈ ਕਉ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵਡਦਾਣੇ ਹਉ ਸਤਿਗੁਰ ਕਉ ਸਦਵਾਰਿਆ ਗੁਰਬਚਨ ਸਮਾ

ਮੈਂ ਅੰਦਰਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸ਼ਕੀਨ ਤੇਰਾ ਨਾਮ ਹੈ ਆਧਾਰਾ ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਣੀ ਹਾਜ਼ਰ ਹਜ਼ੂਰ ਦਰਪੇਸ਼ ਤੂੰ ਮਨੀ ਦਰਿਆਓ ਤੂੰ ਦਿਹੰਦ ਤੂੰ ਬਿਸੀਅਰ ਤੂੰ ਧਨੀ

0: ਚਾਰਕਿਆ ਕਰੀ ਨਾਮੇ ਚੇ ਸਵਾਮੀ ਬਖਸੰਦ ਤੂੰ ਹਰੀ ਹੱਲੇ ਯਾਰਾਂ ਖੁਸ ਖਬਰੀ ਬਲ ਬਲ ਜਾਊਂ ਹਾਂ ਬਲ ਬਲ ਜਾਊਂ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਕੁਝਾ ਆਮਦ ਕੁਝਾ ਰਫਤੀ ਕੁਝਾ ਮੈਂ ਰਵੀ ਦਵਾਰਕਾ ਨਗਰੀ ਰਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, why? Guru, why? Guru, why? Guru, why? Guru, why? Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ, ਆਪ ਨਾ ਚੀਨੈ ਬਾਜ਼ੀ ਹਾਰੀ। ਮਹਾਰਾਜ ਕਿਰਪਾ ਕਰਦੇ ਆ ਗੁਰਬਾਣੀ ਗੁਰੂ ਦੇ ਵਿੱਚ, ਅਤੇ ਮਹਾਰਾਜ ਸਾਨੂੰ ਕਹਿੰਦੇ ਆ ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ। ਮਨ ਸਾਡਾ ਮੈਲਾ ਵੈ, ਹੋਮੇ ਦੀ ਮੈਲ ਲੱਗੀ ਹੈ, ਤ੍ਰਿਸ਼ਨਾ ਦੀ ਮੈਲ ਲੱਗੀ ਹੈ। ਤ੍ਰਿਸ਼ਨਾ ਇਜ਼ ਡਿਜ਼ਾਇਰਸ, ਵੀ ਆਰ ਫਿਲਥ, ਆਰ ਮਾਇੰਡ ਇਜ਼ ਫਿਲਥੀ ਬਿਕੋਜ਼ ਆਫ ਆਰ ਡਿਜ਼ਾਇਰਸ, ਸੋ ਮੈਨੀ ਡਿਜ਼ਾਇਰਸ। ਕਿੰਨੀ ਤ੍ਰਿਸ਼ਨਾ ਲੱਗੀ, ਮਹਾਰਾਜ ਕਹਿੰਦੇ ਕਿ ਇੰਨੀ ਤ੍ਰਿਸ਼ਨਾ ਦੇ ਨਾਲ ਕੀ ਹੋ ਰਿਹਾ, ਵਾਟ ਇਜ਼ ਹੈਪਨਿੰਗ, ਅਹੰਕਾਰ ਆ ਰਿਹਾ, ਐਰੋਗੈਂਸ ਆ ਰਿਹਾ, ਈਗੋ ਆ ਰਹੀ। ਕਹਿੰਦੇ ਕਿਉਂ, ਇਹ ਕਿਉਂ ਆ ਰਿਹਾ? ਕਹਿੰਦੇ ਆਪਣੇ ਆਪ ਨੂੰ ਤਾਂ ਪਛਾਣਿਆ ਹੀ ਨਹੀਂ, ਵੀ ਹੈਵ ਨਾਟ ਰੈਕੋਗਨਾਈਜ਼ਡ ਆਰ ਸੈਲਫ, ਆਪਣੇ ਆਪ ਨੂੰ ਪਛਾਣਿਆ ਨਹੀਂ, ਮੈਂ ਹੈ ਕੌਣ, ਮੈਂ ਕਿੱਥੋਂ ਆਇਆ, ਮੈਂ ਕੀ ਕਰਨਾ ਸੀ, ਕਰਨਾ ਕੁਛ ਹੋਰ ਸੀ, ਕਰੀ ਕੁਛ ਹੋਰ ਜਾਣੇ। ਆਪ ਨਾ ਚੀਨੈ ਬਾਜ਼ੀ ਹਾਰੀ, ਆਪਣੇ ਆਪ ਨੂੰ ਸਰੀਰ ਸਮਝ ਲਿਆ। ਵੀ ਥਿੰਕ ਦੈਟ ਵੀ ਆਰ ਦਾ ਫਿਜ਼ੀਕਲ ਬਾਡੀ। ਅਤੇ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਆਪਣੇ ਆਪ ਨੂੰ ਪਛਾਣਦਾ ਨਹੀਂ, ਇੰਨੇ ਤ੍ਰਿਸ਼ਨਾ ਵਿੱਚ ਫਿਰੀ ਜਾਣਾ, ਅਹੰਕਾਰ ਦੇ ਵਿੱਚ ਫਿਰੀ ਜਾਣਾ। ਹੀ ਇਜ਼ ਗੋਨਾ ਕਮ ਇਨ ਰੀਇਨਕਾਰਨੇਸ਼ਨ ਅਗੇਨ ਐਂਡ ਅਗੇਨ, ਭਾਵੇਂ ਜੋ ਮਰਜ਼ੀ ਕੁਝ ਕਰ ਲਵੇ, ਭਾਵੇਂ ਸਿਮਰਨ ਕਰ ਲਵੇ, ਭਾਵੇਂ ਬਾਣੀ ਪੜ੍ਹ ਲਵੇ, ਜਿੰਨੀ ਦੇਰ ਤੱਕ, ਆਓ ਪਹਿਲਾਂ ਸਾਰੇ ਪੜ੍ਹ ਲਈਏ ਸਮਝਣ ਵਾਸਤੇ,

ngari ngari va ngari va ngari.

0: ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਖੀ ਸਵਨ ਜੋ ਰਚੈ ਸਹਿ ਆਪਣੇ ਪ੍ਰੇਮ ਵਿੱਚ ਆਚਣੀ ਸੋ ਅਠੇ ਪੈਰ ਲਵਨ ਸੁਚੜੇ ਅਸੰਗ ਮਾਇਆ ਝੂਠੀ ਕਾਰਣੇ ਨਾਨਕ ਸਹਿ ਜਾ ਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸ ਨਾ ਪੇਖ ਭੁੱਲਣੇ ਉੱਠੇ ਨਗਰ ਗੰਧਰਵ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਭਵ ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸ ਉਧਾਰੇ ਨਾਨਕਾ ਸੋ ਸਿਮਰੈ ਸਿਰਜਣਹਾਰ ਦੂਜੀ ਛੁੜ ਕੁਵਾਟੜੀ ਇੱਕ ਸੋ ਲਿਵਲਾਏ ਦੂਜੇ ਭਾਵੇਂ ਨਾਨਕਾ ਵਹਿਣ ਲੁੜਨ ਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵਖਰ ਜਿਨ ਲੱਦਿਆ ਸੇ ਸਚੜੇ ਪਾਸਾਰੇ

ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਤਾਇ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੇ ਸੁਧ

ਦੁੱਤ ਦੁਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਪਰੀਏ ਹੱਥ ਪੈਰ ਤੰਦੇ ਪਾਣੀ ਤੁੱਤੇ ਉਤਰ ਦਿਖੇ ਮੂਤ ਭਲੀ ਤੀ ਕੱਪੜੋ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਧ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੇ ਮਹਾ ਕਵਣ ਜਿਤੁ ਆਕਾਰ ਵੇਲ ਨਾ ਪਾਇਆ ਪੰਡਤੀ ਦੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਦੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਦਾਣ ਰੁੱਤ ਮਾ ਨਾ ਕੋਈ ਜਾਂ ਕਰਤਾ ਸਿਰ ਟਿਕੋ ਸਾਜੇ ਆਪ ਜਾਣ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੇ ਓੜ ਗੋਪਾਲ ਥਕੇ ਵੇਦ ਕਹਿਣ ਕਵਾਤ ਸਹਿਸ ਅਠਾਰਾ ਕਹਿਣ ਕਤੇਬਾ ਅਸਰੋ ਇਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਾ ਪਵੈ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਤਨ ਕੀੜੇ ਤਲ ਨਾ ਹੋ ਨੀ ਜੇ ਤਿਸ ਮਨ ਹੋ ਨਾ ਵਿਸਰੈ ਅੰਤ ਨਾ ਸਿਵਤੇ ਕਹਿਣ ਨਾ ਅੰਤ ਅੰਤ ਨਾ ਕਰਣ ਦੇਣ ਨਾ ਅੰਤ ਅੰਤ ਨਾ

ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਓ ਹੋ ਜਾਣੈ ਜੇਤੀਆਂ ਮੋਹਿ ਖਾਏ ਆਪੇ ਜਾਣੈ ਆਪੇ ਦੇਹ ਆਖੈ ਸਭ ਕੇ ਜਿਸਨੂੰ

ਨਾਰਾਇਣ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੇ ਸਿਰਕਾ ਬਾਰਾਂ ਕਾ ਵਾਰ। ਸੋ ਦਰ ਕੇ ਹਾ ਸੋ ਕਰਕੇ ਹਾ, ਜਿਤ ਵੈ ਸਰਬ ਸੰਭਾਲੇ। ਵਾਜੇ ਨਾਦਨ ਕਾ ਸੰਖਾ ਕਿਤੇ ਵਾਪਣ ਹਾਰੇ, ਕਿਤੇ ਰਾਗ ਭਰੀ ਸਿਓ ਕਹਿਣ ਕਿਤੇ ਗਾਵਣ ਹਾਰੇ।

ਸੁਰਤਾਇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਸ ਦਾ ਕੀ ਸੁਧ ਕਰਮ ਖੰਡ ਕੇ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿਨਮੇ ਰਾਮ ਰਹਿਆ ਭਰਪੂਰ ਤਿੱਥੇ ਸੀ ਤੁਸੀਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਰਾਮ ਕਲੀ ਮਹੱਲਾ ਤੀਜਾ ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾ, ਮਨ ਜਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਾ ਨਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਦਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਵੇ ਬਿਨ ਦੇਹ ਨਮਾਨੀ, ਦੇਹ ਨਮਾਨੀ ਲਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ।

ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੀ ਗਿਆਨ ਇੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੇ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁੱਲੇ ਫਿਰੇ ਦੈ ਦਿਸ ਇੱਕ ਨਾਮ ਲਾਗ ਸੁਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ

ਏ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ

ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ

ਆਈ ਸੀ ਹਰ ਹਰ ਸਦਾ ਤੇ ਆਵੈ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚੁਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤਾ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਹਿ ਜਿਉ ਮਲੀ ਨਾਇਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜ ਲਾਗੇ ਤਿੰਨੀ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕੁਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਗਤ ਨਾ ਪਾਵੇ ਪਾਵੇ ਮੁਗਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀਆ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਗਤ ਨਾ ਪਾਏ ਫਿਰ ਮੁਗਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਗਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਭੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇੱਕ ਸਿਉ ਲਿਵਲਾਏ ਕਹੇ ਨਾਨਕੇ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ

ਮਿਲਾ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪਿਆ ਮੁਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਦਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖਟਿਓ ਦਿਹਾੜੀ ਇਹੋ

ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਆਏ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰਿਆ ਨਰਸ ਸਭ ਵਿਸਰੇ ਜਾਹਰ ਵਸੇ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ

ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੀ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ

ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਉਂ ਚਿਤ ਲਾਇਆ ਇਹ ਨਿਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨ ਅਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਣਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਨੋ ਮੇਰੇ ਹੋ ਸੱਚੇ ਸੁਣਨੇ ਨੋ ਪਠਾਏ ਸੱਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ

ਬੋਧ ਪਾਵੇ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਕਹੇ ਨਾਨਕ ਸੱਚ ਸੁਹਿਲਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨਾਉ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਤਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਿਆਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕੇ ਸੇਵਕ ਪਰਿਵਾਰ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮੰਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ ਦਰਕਤ ਸੇਵਕ ਪਰਿਵਾਰ ਆਪ ਜੀ ਚਰਨ ਪਸਦਿਆਂ ਹੋਇਆ ਸਰਦਾਰ ਕੁਲਦੀਪ ਸਿੰਘ ਜੌਲ ਬੀਬੀ ਬਲਵੀਰ ਕੌਰ ਜੌਹਲ ਵੱਲੋਂ ਆਪਣੇ ਪੋਤਰੇ ਅਤੇ ਸਰਦਾਰ ਰਵਿੰਦਰ ਸਿੰਘ ਜੌਲ ਬੀਬੀ ਕਿਰਨਪਾਲ ਕੌਰ ਜੌਲ ਵੱਲੋਂ ਆਪਣੇ ਬੇਟੇ ਕਾਕਾ ਜੇਲਨ ਸਿੰਘ ਜੌਹਲ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਬੱਚੇ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਸ਼ੁਕਰਾਨਾ ਕਰਦੇ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਦੋ ਸ੍ਰੀ ਅਖੰਡ ਪਾਠ ਸਾਹਿਬ ਕੱਲ੍ਹ ਪਰਸੋਂ ਤੁਰਕੀ ਬਣਦੇ ਪ੍ਰਾਰੰਭ ਕਰਾਏ ਗਏ ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕਰਨੀ ਹੈ ਪਹਿਲਾ ਅਖੰਡ ਪਾਠ ਸਾਹਿਬ ਇਸੇ ਸੰਬੰਧ ਵਿੱਚ ਹੈ ਕਿਰਪਾ ਕਰਨੀ ਪਰਿਵਾਰ ਅਤੇ ਬੱਚੇ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਿਸ਼ ਦੂਸਰਾ ਅਖੰਡ ਪਾਠ ਸਾਹਿਬ ਪਰਿਵਾਰ ਨੂੰ ਬੱਚੇ ਜੇਡਨ ਸਿੰਘ ਜੌਲ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਪਰਿਵਾਰ ਸੇਵਾ ਲਈ ਕਿਰਪਾ ਕਰਨੀ ਬੱਚੇ ਜੇਡਨ ਸਿੰਘ ਜੌਲ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਬੱਚੇ ਨੂੰ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚਿਆਂ ਨੂੰ ਮਾਤਰ ਆਗਿਆਕਾਰੀ ਬਣਾਉਣਾ ਉੱਚ ਵਿੱਦਿਆ ਦਾਨ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਵੱਲੋਂ ਖੁਸ਼ੀਆਂ ਸਮਦਾ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਗ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹ ਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਬੱਚਿਆਂ ਸਿੱਤੇ ਮਿਹਰ ਪ੍ਰਿਆਤ ਰੱਖਣਾ ਪਰਿਵਾਰ ਦੀਆਂ ਗੁਰੂ ਘਰ ਵਿਖੇ ਕਰ ਰਹੇ ਸੇਵਾਵਾਂ ਗੁਰਮਤਿ ਸਾਹਿਬ ਥਾਂ ਪਾਵਣੀਆਂ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੋ ਸ੍ਰੀ ਅਖੰਡ ਪਾਠ ਸਾਹਿਬ ਕੀ ਸੰਪੂਰਨਤਾ ਜੀਵ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਲਈ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਈ ਸ੍ਰੀ ਮੁਖਵਾਕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਬਈ ਅਕਾਲ ਕੀ ਸਭ ਸਿੱਖ ਨੂੰ।

ਸਾਹਿਬ ਜੀ ਸੂਰਤ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਵਣਤ ਬਣਾਈ ਫਿਰ ਦੌਲਤ ਕਤੋਂ ਨਾਹੀ ਆਗੈ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਵਣਤ ਬਣਾਈ ਫਿਰ ਦੌਲਤ ਕਤੋਂ ਨਾਹੀ ਸਾਚੇ ਸਾਹਿਬ ਸਿਓ ਮਨ ਮੰਨਿਆ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਾਂ ਕੀਤੀਆਂ ਹਨ। ਸੇਵਕ ਪਰਿਵਾਰ, ਸਰਦਾਰ ਕੁਲਦੀਪ ਸਿੰਘ ਜੀ, ਮਾਤਾ ਬਲਵੀਰ ਕੌਰ ਜੀ, ਜਾਹਲ ਪਰਿਵਾਰ ਅਤੇ ਸਰਦਾਰ ਰਵਿੰਦਰ ਸਿੰਘ, ਬੀਬੀ ਕਿਰਨਪਾਲ ਕੌਰ ਜਾਹਲ ਪਰਿਵਾਰ ਵੱਲੋਂ ਆਪਣੇ ਬੱਚਿਆਂ ਕਾਕਾ ਜੇਲਨ ਸਿੰਘ ਜਾਹਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੱਚੇ ਦੇ ਗ੍ਰੈਜੂਏਸ਼ਨ ਹੁੰਦੀ ਅਤੇ ਸ਼ੁਕਰਾਨਾ ਕਰਦਿਆਂ ਹੋਇਆਂ ਦੂਸਰਾ ਅਖੰਡ ਪਾਠ ਸਾਹਿਬ ਪਰਿਵਾਰ ਵੱਲੋਂ ਬੱਚੇ ਜੇਡਨ ਸਿੰਘ ਜਾਹਲ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਦੋ ਸ੍ਰੀ ਅਖੰਡ ਪਾਠ ਦੀ ਸੇਵਾ ਪਰਿਵਾਰ ਨੂੰ ਗੁਰੂ ਮਹਾਰਾਜ ਦੇ ਚਰਨ ਪਸਦਿਆਂ ਲਈ ਹੈ। ਕਿਰਪਾ ਹੋਈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸੰਪੂਰਨਤਾਵਾਂ ਹੋਈਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ ਸੁਣ ਪਰਿਵਾਰ ਬੱਚਿਆਂ ਸਿਰ 'ਤੇ ਮਿਹਰ ਪ੍ਰਸਾਦ ਚੜ੍ਹਦੀ ਕਲਾ ਦਾਤਾਂ ਬਖਸ਼ਣ। ਹੁਣ ਗੁਰੂ ਪਾਤਸ਼ਾਹ ਜੀ ਦੇ ਸੁਖਾਸਨ ਤੋਂ ਪਹਿਲਾਂ ਦੇਗ ਵਰਤਾਈ ਜਾਏਗੀ ਅਤੇ ਬੱਚਿਆਂ ਨੂੰ ਗੁਰੂ ਘਰ ਵੱਲ ਸਿਰਪਾਉ ਬਖਸ਼ਿਸ਼ ਦਿੱਤੀ ਜਾਵੇਗੀ। ਉਪਰੰਤ ਬਾਹਰ ਦੀਵਾਨ ਹਾਲ ਵਿੱਚ ਥੋੜ੍ਹੇ ਸਮੇਂ ਲਈ ਜੋ ਪਰਿਵਾਰ ਹੁਕਮ ਆਇਆ, ਥੋੜ੍ਹੇ ਸਮੇਂ ਲਈ ਕੀਰਤਨ ਹੋਇਆ। ਆਪ ਜੀ ਨੇ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ ਅਤੇ ਉਪਰੰਤ ਫਿਰ ਅਰਦਾਸ ਤੋਂ ਬਾਅਦ ਪਰਿਵਾਰ ਨੇ ਗੁਰੂ ਘਰ ਵੱਲ ਵਿੱਚ ਵਿਖੇ ਲੰਗਰਾਂ ਦੀ ਸੇਵਾਵਾਂ ਕਰ ਰਹੇ ਹਨ। ਆਪ ਜੀ ਨੇ ਉਪਰੰਤ ਲੰਗਰ ਜੋ ਛੱਕ ਕੇ ਜਾਣਾ ਹੈ। ਆਈ ਸੰਗਤ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ, ਅਤੇ ਸੰਗਤ ਵੱਲੋਂ ਪਰਿਵਾਰ ਨੂੰ, ਬੱਚਿਆਂ ਨੂੰ, ਬੱਚੇ ਦੇ ਜਨਮ ਦੀ ਖੁਸ਼ੀ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਆਓ, ਪਰਿਵਾਰ ਨੂੰ ਬੇਨਤੀ ਹੈ ਗੁਰੂ ਘਰ ਵੱਲੋਂ ਸਰੂਪਾਓ ਬਖਸ਼ਿਸ਼ ਪ੍ਰਾਪਤ ਕਰਨ, ਉਪਰੰਤ ਮਹਾਰਾਜ ਸੁਖਾਸਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਹੇ ਗੁਰੂ ਇਧਰ ਆਜੋ ਸਤਨਾਮ ਵਾਹਿਗੁਰੂ ਸਤਨਾਮ।

ਅਰਦਾਸ ਸਦਾ ਗੁਰਬਾਣੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਥਾ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣ ਮਾਣਿਆ ਦਿਵਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਗਾਹ ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਜਾਹਲ ਮਾਤਾ ਬਲਵੀਰ ਕੌਰ ਜਾਹਲ ਵੱਲੋਂ ਆਪਣੇ ਪੋਤਰੇ ਅਤੇ ਸਰਦਾਰ ਰਵਿੰਦਰ ਸਿੰਘ ਜਾਹਲ ਬੀਬੀ ਕਿਰਨਪਾਲ ਕੌਰ ਜਾਹਲ ਵੱਲੋਂ ਆਪਣੇ ਬੇਟੇ ਕਾਕਾ ਜੇਲਨ ਸਿੰਘ ਜਾਹਲ ਦੇ ਜਨਮਦਿਨ ਖੁਸ਼ੀਆਂ ਵਿੱਚ ਗ੍ਰੈਜੂਏਸ਼ਨ ਦੇ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਬੇਟੇ ਜੇਡਨ ਸਿੰਘ ਜੌਲ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨ ਪੰਜ ਦੋ ਸ੍ਰੀ ਖੰਡ ਪਾਠ ਦੀਆਂ ਸੇਵਾ ਲਈਆਂ ਉਪਰੰਤ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਹੋਏ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੋਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਬੱਚਿਆਂ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚੇ ਤੰਦਰੁਸਤੀ ਦਾਤਾਂ ਬਖਸ਼ਣੀਆਂ ਉੱਚ ਵਿਦਿਆ ਦਾਨ ਬਖਸ਼ਣਾ ਬੱਚਨ ਮਾਤਾ ਪਤ ਆਗਿਆਕਾਰੀ ਬਣਾਉਣਾ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਿਵਾਰ ਬਣਾ ਸੋਹਣੇ ਸਤਿਗੁਰੂ ਆਪ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁੜ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸ਼ਬਦ ਕੀਰਤਨ ਜੀ ਕੀ ਅਰਦਾਸ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ਵਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਵੇ ਸਹਿਬ ਤਖ ਸਮ ਦੀ ਨੂਰਿਆਰ ਸੰ ਕੁਰ ਸੰ ਝਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ

ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹੋ ਹਰ ਕੈ ਸਦ ਬਲਹਾਰਣ, ਜਿਤ ਸੇਵੈ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੈ, ਹੋਮੈ ਸ਼ਬਦ ਜਲਾਏ। ਮਹੱਲਾ ਤੀਜਾ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਪੁਰਸ਼ਾਂ ਕੀਤੀਆਂ ਹਨ। ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਜਾਹਲ, ਮਾਤਾ ਬਲਵੀਰ ਕੌਰ ਜੀ ਜਾਹਲ ਇਹਨਾਂ ਵੱਲੋਂ ਆਪਣੇ ਪੋਤਰੇ ਅਤੇ ਸਰਦਾਰ ਰਵਿੰਦਰ ਸਿੰਘ ਜਾਹਲ, ਬੀਬੀ ਕਿਰਨਪਾਲ ਕੌਰ ਜਾਹਲ ਵੱਲੋਂ ਆਪਣੇ ਬੇਟੇ ਕਾਕਾ ਜੇਲਨ ਸਿੰਘ ਜਾਹਲ ਦੇ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਅਤੇ ਬੱਚੇ ਦੇ ਗ੍ਰੈਜੂਏਸ਼ਨ ਹੋਣ ਦੇ ਸ਼ੁਕਰਾਨਾ ਕਰਦਿਆਂ ਹੋਇਆ ਅਤੇ ਦੂਸਰੇ ਬੇਟੇ ਕਾਕਾ ਜੇਡਨ ਸਿੰਘ ਜਾਹਲ ਦੀ ਤੰਦਰੁਸਤੀ ਚੜ੍ਹਦੀ ਕਲਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦੇ ਪਰਿਵਾਰ ਵੱਲੋਂ ਚਰਨ ਪਰਸੇ ਗਏ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਦੋ ਸ੍ਰੀਖੰਡ ਪਾਠ ਸਾਹਿਬ ਬਾਬਾ ਪਰਿਵਾਰ ਪਾਸੋਂ ਲਈਆਂ। ਉਪਰੰਤ ਸ਼ਬਦ ਕੀਰਤਨ ਹੋਏ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ, ਸੰਗਤ ਵੱਲੋਂ, ਪਰਿਵਾਰ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਹੈ। ਗੁਰੂ ਪਾਤਸ਼ਾਹ ਜੀ ਨੇ ਹੁਕਮ ਪਿੱਤਰ ਹੁਕਮ ਬਖਸ਼ਿਸ਼ ਕੀਤੇ, ਗੁਰੂ ਮਹਾਰਾਜ ਕਿਰਪਾ ਕਰਨ, ਦੋਨਾਂ ਬੱਚਿਆਂ ਦੇ ਪਰਿਵਾਰ ਦੇ ਸਿਰ 'ਤੇ ਮਿਹਰ ਪਾ ਚੜ੍ਹਦੀ ਕਲਾ ਦਾਤਾਂ ਬਖਸ਼ਣ। ਪਰਿਵਾਰ ਨੂੰ ਆਈ ਸੰਗਤ ਦਾ ਤਹਿ ਦਿਲ ਧੰਨਵਾਦ ਕੀਤਾ ਜਾਂਦਾ ਹੈ ਜੀ। ਸੰਗਤ ਵੱਲੋਂ ਬੱਚੇ ਦੇ ਜਨਮ ਦੀ ਖੁਸ਼ੀਆਂ 'ਚ ਪਰਿਵਾਰ ਨੂੰ ਵਧਾਈਆਂ, ਪਰਿਵਾਰ ਨੂੰ ਆਈ ਸੰਗਤ ਧੰਨਵਾਦ। ਅਤੇ ਹੁਣ ਦੇਖ ਵਰਤੇ ਗਏ ਉਪਰੰਤ ਆਪ ਸਭਨਾਂ ਵਾਸਤੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਆ ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਇੱਥੇ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਜ ਉਦਾਸੀ ਬਹੁੜ ਵਿਧੀ ਨਾ ਤਾਵਾ ਨਾਨਕ ਪੈਮ ਤੇ ਕਰੂ ਕਿਰਪਾ ਤਾਂ ਮੰਗਲ ਗਾਵਾ ਅੰਮ੍ਰਿਤ ਪ੍ਰੇ ਕਾ ਨਾਮ ਮੈਂ ਅੰਦਲੇ ਢੋਹਣੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਾਂ ਬਚਿੱਤਰ ਚੰਚਲ ਅਨਿਕ ਭਾਵ ਦਿਖਾਵੇ ਉਹ ਟੀਠ ਮਿੱਠੀ ਬਣ ਲਾਗੇ ਨਾਮ ਲੈਣ ਆਵੇ ਗ੍ਰਹਿ ਬਣੇ ਤੀਰੇ ਬਰਤ ਪੂਜਾ ਬਾੜ ਘਾਟੇ ਜੋਹਣੀ ਨਾਨਕ ਪੈਮ ਪੀ ਦਇਆ ਧਾਰ ਮੈਂ ਨਾਮ ਅੰਦਲੇ ਢੋਹਣੀ ਮੋਹ ਅਨਾਥ ਪ੍ਰੈ ਨਾਥ ਜੋ ਜਾਨੋ ਤਿਉਂ ਰੱਖਾ ਚਤਰਾਈ ਮੋਹ ਨਾ ਰੇ ਜਾਵੋ ਕਹਿ ਮੁਖੋ ਨੈ ਚਤੁਰ ਸੂੜ ਸੁਜਾਣ ਬੇਤੀ ਮੋਹ ਨਿਰਗੁਣ ਗੁਣ ਨਹੀਂ ਨੈ ਰੂਪ ਧੂਪ ਨਾ ਨੈਣ ਬੰਕੈ ਨੈ ਭਾਵੈ ਜੈ ਭਾਵੈ ਤੈ ਰੱਖ ਤੂੰ ਹੀ ਜੈ ਜੈ ਜੰਪ ਹੈ ਸਗਲ ਜਾਂਕੋ ਕਰੁਣਾ ਪਤ ਗਤ ਕਿਣ ਲਖਾਓ ਨਾਨਕ ਪੈਮ ਪੈ ਸੇਵ ਸੇਵਕ ਜੋ ਜਾਣੋ ਤੂੰ ਮੋਰਖ ਮੋਹ ਮਸੂਰੀ ਤੁਮ ਨੀਰ ਤੁਝ ਬਿਣ ਕਿਉਂ ਸਰੈ ਮੋਹ ਚਾਤਰਕ ਤੂੰ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੇ ਪਿਆਸ ਮੇਰੀ ਜੀ ਹੀ ਹੈ ਪ੍ਰਾਣ ਪਤੈ ਲਾਡਲੇ ਲਾਡ ਲਡਾਏ ਸਭ ਮੈਂ ਮਿਲ ਹਮਾਰੀ ਹੋਏ ਗਤੈ ਚੇਤ ਚਿਤਿਓ ਮਿਟ ਅੰਧਾਰੇ ਜਿਉਂ ਆਸ ਚੱਕਵੀ ਦਿਨ ਚਰੈ ਨਾਨਕ ਪੈਮ ਪੇ ਪ੍ਰੈ ਸੰਗ ਮੇਲੀ ਮਸਲੀ ਨੀਰ ਨਾ ਵਿਸਰੈ ਧਨ ਧਨ ਹੁਮਾਰੇ ਭਾਗ ਕਰ ਆਇਆ ਪਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਣ ਹਰਾ ਹਰਾ ਹਰ ਹਰਾ ਸੁਆਮੀ ਸੁਖੈ ਗਾਮੀ ਅਣ ਦਉ ਮੰਗਲ ਰਸਕਣਾ ਨਵਲ ਨਵਤਣ ਨਾ ਬਾਲਾ ਕਵਣ ਰਸਣਾ ਗੁਣਪਣਾ ਮੇਰੀ ਸੇ ਸੋਹੀ ਦੇਖ ਮੋਹੀ ਸਗਲ ਸਹਿਸਾ ਦੁੱਖ ਹਰਾ ਨਾਨਕ ਪੈਮ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਮਿਲਾਵਲ ਮਹੱਲਾ ਪੰਜਵਾਂ ਸੰਤ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭੂ ਸਰਬ ਸੁਖਾ ਨਿਦ ਪੀਓ ਸੁਖ ਸਾਗਰ ਪ੍ਰਾਪਿਟੀਐ ਨਾਨਕ ਸੁਖੀ ਹੋਤ ਏ ਜੀ ਸੰਤ ਸੁਖ ਸਾਗਰ ਪ੍ਰਾਪਾਈਐ ਜਬ ਹੋਵੈ ਭਾਗੋ ਰਾਮ ਮਾਨਣ ਮਾਣ ਮਚਾਈਐ ਹਰ ਚਰਨੀ ਲਾਗੋ ਰਾਮ ਸਾੜ ਸਿਆਣ ਪਚੌਤਰੀ ਦੁਰਮਤ ਬੋਧ ਤਿਆਗੋ ਰਾਮ ਨਾਨਕ ਪਾਉ ਸਰਨਾਈ ਰਾਮ ਰਾਏ ਤੇਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀਐ ਜਿਸ ਬਿਨ ਮਰ ਜਾਈਐ ਰਾਮ ਲਾਜਣ ਆਵੇ ਆਗਿਆਨ ਮਤੀ ਤੁਰਜੁਨ ਬਿਰਮਾਈਐ ਰਾਮ ਪਤਤ ਪਾਵਣ ਪ੍ਰਭ ਤਿਆਗ ਕਰੀ ਕਹੁ ਕਤ ਠਹਿਰਾਈਐ ਰਾਮ ਨਾਨਕ ਭਗਤ ਪਾਉ ਕਰ ਦਇਆਲ ਕੀ ਜੀਵਨ ਪਦ ਪਾਈਐ ਰਾਮ ਸ੍ਰੀ ਗੋਪਾਲ ਨ ਉਚਰੈ ਬਲ ਗਈਐ ਤੁਹ ਚਰਨ ਰਸਣਾ ਰਾਮ ਪ੍ਰਭ ਭਗਤ ਵਸਲ ਨੈ ਸੇਵਹੀ ਕਾਇਆ ਕਾ ਗਰਸਣਾ ਰਾਮ ਭਰਮ ਮੋਹੀ ਦੁਖ ਨ ਜਾਣਹੀ ਕੋਟ ਜੋਨੀ ਬਸਣਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਣਾ ਬਿਸ਼ਟਾ ਕਿਰਮ ਭਸਮਾ ਰਾਮ ਲਾਏ ਬਿਰਹ ਭਗਵੰਤ ਸੰਗ ਹੋਏ ਮਿਲ ਬੈਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹਉਮੈ ਵੇਖ ਤਿਆਗਣ ਰਾਮ ਇਹ ਤੇ ਉਤਨੈ ਡੋਲੀਐ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸੋ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਡਭਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਤ ਗਾਈਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਾਧ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਾ ਬਣਤ ਤਰੰਗੈ ਰਾਮ ਇੱਕ ਤਿਲ ਪ੍ਰਭ ਨ ਵਿਸਰੈ ਜਿਨ ਸਭ ਕੇ ਦੀਨਾ ਰਾਮ ਵਡਭਾਗੀ ਮੇਲਾ ਵੜਾ ਗੁਰਮੁਖ ਪਿਰ ਚੀਨਾ ਰਾਮ ਬਾਂ ਪਕੜ ਤੁਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ
प्रभ अंतर जामी राम सिमर सिमर नारायणे पहि पार गरामी राम गुण गावत गोविंद के सब इस उपजामी राम नानक उतरै जप हरे सब का स्वामी राम रस पिंदड़े अपने राम संगी सी लोइन निकी राम प्रापेक्त इसा पुनिया मिल साजन जी के राम अमृत रस हर पाया बिखिया रि के राम नानक जल जले समाया ज्योति ज्योत मिके राम बिलावल की वार महला चौथा एक ओंकार सतगुर प्रसाद श्लोक महला चौथा हरि उत्तम हर प्रभ गावे आकार नाद बिलावल राग उपदेश गुरु सुन मन्या तुर मस्तक पूरा भाग सब दिन सरैन गुण उचरै हर हर हर उरलि विलाग सब तन मन हरिया होया मन खिड़िया हरिया बाग अज्ञान अंधेरा मिट गया गुर चानन ज्ञान चराग जन नानक जीवै देख हार एक निमख घड़ी मुख लाग महला तीजा बिलावल तब ही कीजिय जा मुख हुए नाम राग नाद शब्द सोहणे जान लागे साहज स्त्यान राग नाद सूढ़ हर सेविय तांदर गै पाई है मान नानक गुरमुख ब्रह्म विचारी है चुके मन बिमान पौड़ी तू हर प्रभ आप अगम है सब तो दो पाया तू आपे आप वर्तदा सब जगत सुबाया तुदे आपे ताड़ी लाई है आपे गुण गाया हर त्यावो भगत हो दिन सरात अंत लय सड़ाया जिन सेव्या तिन सुख पाया हर नाम सुमाया ਸਲੋਕ ਮਹਲਾ ਤੀਜਾ ਦੂਜੇ ਭਾਈ ਬਿਲਾਵਲ ਨਾ ਹੋਵੇ ਮਾਣ ਮੁਖ ਥਾਏ ਨਾ ਪਾਏ ਪਾਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰ ਬੇਚਾਰੀ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਣ ਆਏ ਜੰਮਣ ਮਰਨਾ ਕੱਟਿਆ ਜੋਤਿ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰਹੁ ਤੁਮ ਪਿਆਰ ਹੋਈ ਸਿਉ ਲਿਵਲਾਏ ਜਨਮ ਮਰਨ ਦੋ ਕੱਟੀਐ ਸੱਚੇ ਰਹੀ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰੁ ਪਾਏ ਸਤ ਸੰਗਤੀ ਬੈ ਭਉ ਕਰ ਸਦਾ ਹਰ ਕੀ ਗੁੰਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਔੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਭਗਤਾਂ ਕੇ ਆਨੰਦ ਕਰ ਹਰ ਭਗਤਾਂ ਕਾ ਮੇਲੀ ਸੁਰਬਤ ਸੋ ਨਿਸਲ ਜਨ ਟੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੁਧੇ ਅੱਪੜ ਕੋਈ ਨਾ ਸਕੈ ਸਭ ਚੱਖ ਚੱਕ ਪਏ ਚੜ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੇ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਭਾਏ ਚਿਣਕੇ ਹਿਰਦੇ ਹਰ ਵਸੇ ਹਉਮੈ ਰੋਗ ਗਵਾਏ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਜੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕਉ ਨਦਰ ਕਰੀ ਹਰ ਸੱਚਾ ਸੇ ਨਾਮ ਰਹੇ ਲਿਵਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨ ਕੀਤੀ ਆ ਸਬਦ ਨ ਲੱਗੋ ਪਾਓ ਹਉਮੈ ਰੂਹ ਕਮਾਵਣਾ ਅਤਿ ਦੀਰਘ ਬਹੁ ਸੁਭਾਉ ਮਨ ਹਠ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸਨੂੰ ਆਪੇ ਲਈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਤਨ ਪੱਲੇ ਪਾਏ ਪੌੜੀ ਸਾਵੜੇ ਆਇਆ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀਐ ਸਾਈ ਪਾਈ ਹੈ ਜੇ ਨਾਮ ਚਿੱਤ ਲਾਈ ਹੈ ਗੋਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਰਬ ਸੁਖ ਪਾਈ ਹੈ ਗੁਰਪੂਰਾ ਹਰ ਉਪਦੇਸ਼ ਦੀ ਸਭ ਭੁੱਖ ਲੈ ਜਾਈ ਹੈ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈ ਹੈ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੀ ਪ੍ਰਾਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋਈ ਸਹਿ ਤਿਹਾ ਫਲ ਪਾਏ ਗੁਰ
ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ, ਹਰ ਰਸ ਪੀ ਸੰਤੋਖ ਹੋਇਆ ਹੋਆ, ਸੱਚ ਵਸਿਆ ਮਨ ਆਏ, ਸੱਚ ਤਿਆਏ ਅਮਰਾ ਪਦ ਪਾਇਆ, ਅਣਹਦ ਸ਼ਬਦ ਵਜਾਏ, ਸੱਚੋ ਦੈ ਦਿਸ ਪਸਰਿਆ, ਗੁਰ ਕੇ ਸਹਿ ਸੁਪਾਏ, ਨਾਨਕ ਜਿਨ ਅੰਦਰ ਸੱਚ ਹੈ, ਸੇ ਜਨ ਸਪੈ ਨਾ ਕਿਸੇ ਦੇ ਸੁਪਾਏ। ਮਹੱਲਾ ਤੀਜਾ, ਗੁਰ ਸੇਵਾ ਤੇ ਅਰ ਪਾਈ ਹੈ, ਜਾਂ ਕੋ ਨਦਰ ਕਰੀ, ਮਾਨਸ ਤੇ ਦੇਵ ਤੇ ਪਏ, ਸੱਚੀ ਭਗਤ ਜਿਸ ਦੇ, ਹਉਮੈ ਮਾਰ ਮਲਾਈਅਨ ਗੁਰ ਕੈ ਸ਼ਬਦ ਸੁਚੇ, ਨਾਨਕ ਸਹਿਜੇ ਮਿਲ ਰਹੇ, ਨਾਮ ਵਡਿਆਈ ਦੇ ਪੌੜੀ। ਗੁਰ ਸਤਿਗੁਰ ਵਿੱਚ ਨਾਵੇ ਕੀ ਵੱਡੀ ਵਡਿਆਈ, ਹਰ ਕਰਤੇ ਆਪ ਵਧਾਈ, ਸੇਵਕ ਸਿੱਖ ਸਭ ਵੇਖ ਵੇਖ, ਜੀਵਨ ਉਹਨਾਂ ਅੰਦਰ ਹਿਰਦੇ ਪਾਈ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣਾ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਕਿਆ ਹੋਵੇ ਕਿਸ ਹੀ ਕੀ ਚੱਖ ਮਾਰੀ, ਜਾਂ ਸੱਚੇ ਸਿਉਂ ਬਣ ਆਈ। ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੇ ਸਵਾਈ, ਸਭ ਝੱਕ ਝੱਕ ਮਰੇ ਲੁਕਾਈ। ਸਲੋਕ ਮਹੱਲਾ ਤੀਜਾ। ਤ੍ਰਿਗ ਇਹਾ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਈ, ਹਰ ਸੁਖ ਪਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ। ਮਨ ਮੁਖ ਅਗਿਆਨੀ ਅੰਦਲ, ਜਨਮ ਮਰੇ ਫਿਰ ਆਵੈ ਜਾਏ, ਕਾਰਜ ਸਿੱਧ ਨ ਹੋਵਣੀ, ਅੰਤ ਗਿਆ ਪਸਤਾਏ। ਜਿਸ ਕਰਮ ਹੋਵੈ ਤੇ ਸਤਿਗੁਰ ਮਿਲੈ, ਸੋ ਹਰ ਹਰ ਨਾਮ ਤਿਆਏ, ਨਾਮ ਰਤੇ ਜਨ ਸਦਾ ਸੁਖ ਪਾਇਨ, ਚਨ ਨਾਨਕ ਤਿਨ ਬਲ ਜਾਏ। ਮਹੱਲਾ ਤੀਜਾ। ਆਸਾ ਮਨਸਾ ਜਗ ਮੋਹਣੀ, ਜਨਮ ਹੋਇਆ ਸੰਸਾਰ, ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ, ਹੁਕਮੇ ਹੀ ਜਮ ਲੱਗਦਾ, ਸੋ ਉਭਰੇ ਜਿਸ ਬਖਸੇ ਕਰਤਾਰ, ਨਾਨਕ ਗੁਰ ਪ੍ਰਸਾਦੀ ਇਹੋ ਮਨ, ਤਾਂ ਤਰੈ ਜਾਂ ਸੋਡੈ ਅਹੰਕਾਰ। ਆਸਾ ਮਨਸਾ ਮਾਰੇ, ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ, ਜਿੱਥੇ ਜਾਈਐ ਜਗਤ ਮੈਂ, ਤਿੱਥੇ ਹਰ ਸਹਾਈ, ਅੱਗੇ ਸਭ ਆਪੇ ਵਰਤਦਾ, ਹਰ ਸੱਚਾ ਨਿਆਈ। ਕੁੜਿਆਰਾਂ ਕੇ ਮੋਹ ਫਿਟਕਿਆ, ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਸਾਈ। ਜਨ ਨਾਨਕ ਸੱਚ ਅਰਾਧਿਆ, ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈ ਹੈ, ਜੇ ਹਰ ਪ੍ਰਭ ਬਖਸ਼ ਕਰੀ, ਉਹ ਪਾਵਾ ਸਿਰ ਉਪਾਉ ਹੈ, ਨਾ ਉਹ ਪ੍ਰਾਪਤ ਹੋਏ। ਅੰਦਰ ਸੀਤਲ ਸਾਂਤ ਹੈ, ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪੈਂਦਣਾ, ਨਾਨਕ ਨਾਏ ਵੜਿਆਈ ਹੋਏ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ, ਪਾਈਏ ਗੁਣੀ ਨਿਦਾਨ, ਸੁਖਦਾਤਾ ਤੇਰੇ ਮਨ ਵਸੈ, ਹਉਮੈ ਜਾਏ ਅਭਿਮਾਨ। ਨਾਨਕ ਨਦਰੀ ਪਾਈਐ, ਅੰਮ੍ਰਿਤ ਗੁਣੀ ਨਿਦਾਨ ਪੌੜੀ, ਜਿਤਨੇ ਪਾਤਸ਼ਾਹ ਸਾ ਰਾਜੇ ਖਾਣ, ਮਰਾਵ ਸਿਕਦਾਰ ਹੈ, ਤਿਤਨੇ ਸਭ ਹਰ ਕੇ ਕੀਏ, ਜੋ ਕਿਸ ਹਰ ਕਰਾਵੈ ਸੋ ਓਏ ਕਰੈ, ਸਭ ਹਰ ਕੀ ਅਰਥੀਏ, ਸੋ ਐਸਾ ਹਰ ਸਭਨਾ ਕਾ ਪ੍ਰਭ, ਸਤਿਗੁਰ ਕੈ ਵਲ ਹੈ, ਤਿੰਨ ਸਭ ਵਰਨ ਚਾਰੇ ਖਾਣੀ, ਸਭ ਸ੍ਰਿਸ਼ਟ ਗੋਲੇ ਕਰ, ਸਤਿਗੁਰ ਅੱਗੇ ਕਾਰ ਕਮਾਵਣ ਕਉ ਦੀਏ। ਹਰ ਸੇਵੀ ਕੀ ਐਸੀ ਵਡਿਆਈ, ਦੇਖੋ ਹਰ ਸੰਤੋ, ਜਿਨ ਵਿੱਚੋਂ ਕਾਇਆ ਨਗਰੀ, ਦੁਸ਼ਮਣ ਦੂਤ ਸਭ ਮਾਰ ਕੱਢੀਏ। ਹਰ ਹਰ ਕਿਰਪਾਲ ਹੁਆ, ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ, ਹਰ

ਰੱਖਿਆ ਅਵਤਾਰ ਭਗਤ ਨਾਨਕ ਸੁਣੋ ਜਨ ਪਾਈ ਸਤਿਗੁਰ ਸੇਵੈ ਹਉਮੈ ਮਲ ਜਾਇ ਅੰਦਰ ਸੰਸਾਰ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਭਾਈ ਸੁੱਤੇ ਕਹੋ ਨ ਜਾਗੈ ਮਾਇਆ ਮੋਹ ਪਿਆਰ ਨਾਮ ਨ ਚੇਤੇ ਸਬਦਨਾ ਵਿਚਾਰੈ ਏ ਮਨ ਮੋਕਾ ਵਿਚਾਰ ਹਰ ਨਾਮ ਨ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੂੰ ਹਰ ਭਗਤ ਸੱਚ ਬਖਸ਼ੀਐਨ ਸੋ ਸੱਚਾ ਸਾਹ ਤਿਸ ਕੀ ਮੁਹਤਾਜੀ ਲੋ ਕੱਢਦਾ ਹੋਰ ਹਟ ਨਾ ਵੱਥ ਨਾ ਵਿਸਾਹ ਭਗਤ ਜਣਾ ਕਉ ਸਨਮੁਖ ਹੋਵੈ ਸੋ ਹਰ ਰਾਸ ਲਏ ਵੇ ਮੁਖ ਪਸਖਾਹ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿਨਾ ਨੇੜ ਨਾ ਜਾਹ ਜਨ ਨਾਨਕ ਹਰ ਨਾਮ ਤਨ ਲੱਦਿਆ ਸੌਦਾ ਵੇ ਪ੍ਰਵਾਹ ਸਲੋਕ ਮਹੱਲਾ ਤੀਜਾ ਇਸ ਯੁਗ ਮੈਂ ਭਗਤੀ ਹਰ ਤਨ ਖੱਟਿਆ ਹੋਰ ਸਭ ਜਗਤ ਪਰਮ ਪਲਾਇਆ ਗੁਰਪ੍ਰਸਾਦੀ ਨਾਮ ਹਨ ਗੁਰਪ੍ਰਸਾਦੀ ਨਾਮ ਮਨ ਵਸਿਆ ਅਣ ਦਿਨ ਨਾਮ ਤੇ ਆਇਆ ਦੇਖਿਆ ਮਾਹੇ ਉਦਾਸ ਹੈ ਹਉਮੈ ਸਬਦ ਜਲਾਇਆ ਆਪ ਤਰਿਆ ਕੁਲ ਉਦਰੈ ਧਨ ਜਨੇ ਦੀ ਮਾਇਆ ਸਦਾ ਸਹਿ ਸੁਖ ਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਬਿਸਣ ਮਹਾਦੇਵ ਤ੍ਰੈ ਗੁਣ ਭੁੱਲੈ ਹਉਮੈ ਮੋਹ ਵਧਾਇਆ ਪੰਡਤ ਪੜ ਪੜ ਮੋਨੀ ਭੁੱਲੈ ਦੂਜੇ ਭਾਏ ਚਿਤ ਲਾਇਆ

ਤਾਰੇ ਕੌਮ ਬਿਨਾ ਜਲ ਨਾ ਟਿਕਾਵੇ।

ਜਕਣ ਗੌਡ ਧੰਨ ਗੋਪਾਲ ਧੰਨ ਗੁਰਦੇਵ ਧੰਨ ਨਾਦ ਭੁਖੇ ਕਬਲ ਟਹਿਕੇਵ ਧੰਨ ਰੋਏ ਸੰਤ ਜਿਨ ਐਸੀ ਜਾਨੀ ਤਿੰਨ ਕੋ ਮਿਲ ਬੋ ਸਾਰਗ ਬਾਣੀ ਆਦਿ ਬਰਗਤੇ ਹੋਏ ਨਾਦ ਜਪੀਏ ਨਾਮ ਅਨਕੇ ਸਾਦਰ ਹਾਓ ਜਪੀਏ ਨਾਮ।

ਨਾਮਾ ਆਪਣੇ ਰਾਮੇ ਭਜਲੇ ਰੇ ਮਨ ਆਲਸੀਆ ਰਾਓ ਗਾਇਆ ਪਿੰਡ ਭਰਤਾ ਬਨਾਰ ਸਾਸ ਵਰਤਾ ਮੁਖ ਵੇਦ ਚਦਰ ਪੜਦਾ ਸਕਲ ਧਰਮ ਅਜਤਾ ਗੁਰ ਗਿਆਨ ਇੰਦੇ ਦਿੜਦਾ ਖੱਟ ਕਰਮ ਸਹਿਤ ਰਹਿਤਾ ਸੇਵਾ ਸਕਤ ਸਬਾਦੋ ਮਨ ਛੋੜ ਛੋੜ ਸਕਲ ਭੇਦੋ ਸਿਮਰ ਸਿਮਰ ਗੋਬਿੰਦੋ ਭਜ ਨਾਮਾ ਤਰਸ ਭਾਵ ਸਿੰਧੋ ਗੌਡ ਨਾਦ ਪਰਮੇ ਜੈਸੇ ਮਿਰਗਾਏ ਪ੍ਰਾਨ ਤਜੇ ਵਾਕੋ ਧਿਆਨ ਜਾਏ ਐਸੇ ਰਾਮਾ ਐਸੇ ਰੋ ਰਾਮ ਛੋੜ ਚੇਤੰਤ ਨਾ ਫੇਰੋ।

ਪ੍ਰਭੂ ਨਮਹ ਰਾਗ ਗੌੜ ਬਾਣੀ ਨਾਮ ਦਿਓ ਜੀ ਕੀ ਕਰ ਦੂਜਾ ਏਕ ਓਂਕਾਰ ਸਤਿਗੁਰ ਸਾਧ ਹਰ ਹਰ ਕਰਦ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰਦ ਜਾਤ ਕੁਲ ਹਰੀ ਸੋ ਹਰ ਅੰਦਰੇ ਕੀ ਲਾਗਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਦ ਨਹੀਂ ਦੁਖ ਜਮੇ ਰਹਾਓ ਹਰ ਹਰ ਨਾਕਸ਼ ਹਰੇ ਬ੍ਰਹਾਨ ਅਜੈਮਲ ਕੀਓ ਬੈਕੁੰਠ ਸਥਾਨ ਸੁਹਾ ਬੜਾਵਤ ਗਨਕ ਤਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਦ ਪੂਤਨਾ ਤਰੀ ਬਾਲ ਕਾਦਨੀ ਕਵਟੇ ਭਰੀ ਸਿਮਰਤ ਦ੍ਰੋਪਦ ਸੁਤਰੀ ਗੌਤਮ ਸਤੀ ਸਲਾ ਨਿਸਤਰੀ ਕੇਸੀ ਕੰਸ ਮਥਨ ਜਨਕੀਆ ਜੀ ਦਾਨ ਕਾਲੀ ਗੋਦੀਆ ਪ੍ਰਣਮ ਨਾਮਾ ਐਸੋ ਹਰੀ ਜਾਸ ਜਵਦ ਪੈ ਅਬਦਾ ਟਰੀ ਗਾਂਡ ਭੈਰੋ ਪੂਤ ਸੀਤਰਾ ਤਾਵੇ ਖਰ ਬਾਂਡੋ ਸ਼ਰ ਡਾਵੇ ਹਾਂ ਤੋਂ ਏਕ ਰਮਈਆ ਲੇਹੂੰ ਆਨ ਦੇਵ ਬਦਲਾਵਨ ਦੇਹੂੰ ਰਾਓ ਸਿਵ ਸਿਵ ਕਰਦੇ ਜੋ ਨਰ ਤਾਵੇ ਬਰਦ ਚੜੇ ਡੋਰੂ ਨਮਕਾਵੇ ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਦਰੇ ਤੂੰ ਕਹੀਏ ਯਾਦ ਭਵਾਨੀ ਮੁਕਤੀ ਵਰਿਆ ਕਾਂ ਸ਼ਿਵਾਨੀ ਗੁਰਮਤ ਰਾਮ ਨਾਮ ਗੋ ਮੀਤਾ ਪ੍ਰਣਮੇ ਨਾਮਾ ਇਉਂ ਕਹਿ ਨੀਤਾ ਬਲਾਵਲ ਗੌਡ ਆਜ ਨਾਮੇ ਮੀਡਲ ਦੇਖਿਆ ਮੂਰਖ ਕੋ ਸਮਝਾਓ ਰੇ ਰਹੋ ਭਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਸੀ ਲੈ ਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਸੀ ਭਾਂਡੇ ਤੁਮਰਾ ਮਾਂ ਦਿਓ ਤੌਲੇ ਬੰਦ ਚੜਿਆ ਬਤ ਦੇਖਿਆ ਸਾ ਮੋਦੀ ਕੇ ਘਰ ਕਾ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਸਾ ਭਾਂਡੇ ਤੁਮਰਾ ਰਾਮ ਚੰਦਰ ਸੋ ਵੀ ਆਵਤ ਦੇਖਿਆ ਸਾ ਰਾਮਨ ਸੇਤੀ ਸਰਬਨ ਹੋਈ ਘਰ ਕੀ ਜੋ ਇਹ ਗਵਾਈ ਸੀ

0: ਏਕ ਓਂਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਓ ਹਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਵੀ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕਿ ਸੇਵਕ ਹੋ ਸਦਾ ਆਨੰਦ ਰਹੋ ਮੁਕੰਦ ਮੁਕੰਦ ਹਮਾਰੇ ਭਰਾ ਨੂੰ ਜਪ ਮੁਕੰਦ ਮਰਤ ਹੁੰਦੇ ਸਾਨੂੰ ਸੇ ਮੁਕੰਦ ਕਰੇ ਬਰਾਗੀ ਸੋਈ ਮੁਕੰਦ ਦੁਰਲਭ ਤਨ ਲਾਗੀ ਠੀਕ ਮੁਕੰਦ ਕਰੇ ਅਵਕਾਰ
1: ਚਪਹਿਰਾ ਸਾਹਿਬ ਬੜੀ ਦੁਨੀਆਂ ਮੈਂ ਸ਼ਰਨ ਮੇਰੇ ਗਈ

0: ਲਛਮਣ ਡਰੈ
1: ਪ੍ਰਭ ਸਿਮਰਨ ਕਛ ਬਿਘਨ ਨ ਲਾਗੈ
0: ਪ੍ਰਭ ਕੈ ਸਿਮਰਨ ਅੰਦਰ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
0: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ
0: ਹਰਨ ਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਦ
0: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
0: ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ

0: ਸੋਦਤ ਸੋਦਤ ਸੋਦਤ ਸਿਜਿਆ
1: ਪ੍ਰਸਾਦ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸੂਲ
0: ਕਿਸ ਜਨਮੇ

0: ਸਰਵਨ
1: ਪਰ ਕਿਰਪਾ ਜਿਸ ਕੋ ਨਾ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਦਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਨੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਕਿਸੇ ਬੁਝਾਏ ਕਿਸੇ ਸਭ ਭਲੀ
1: ਸਤ ਨਾਮ ਕਿਰਪਾ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰੂ ਤੇ ਪਾਏ

0: ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਗੋਬਿੰਦ ਸੇ ਪੂਰਨ ਆਸ
1: ਭਗਤ ਪਾਇਆ ਤਨ ਪ੍ਰਕਾਸ਼
0: ਕਰ ਜਾਏ ਵਸੇ ਅਵਨਾਸੀ
1: ਓ ਨਾਨਕ ਕਾਟੀ

0: ਸਤ ਬਚਨ ਸਾਧੂ ਸਭ ਕਹਿਤ
1: ਜੋ ਏ ਸੋਈ ਸੁਖ ਮਾਨੈ
0: ਕਰਨ ਕਰਾਵਣ ਹਰ ਭਾਵ ਜਾਣੈ
1: ਅੰਤਰ ਵਸੇ ਵਾਰ ਵੀ ਓਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ

0: ਗੱਜ ਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ
1: ਸਤਨਾਮ
0: ਸ਼੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ

0: ਕੀਤੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਈ, ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰੇ ਹਸਤੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ
1: ਵਾਹਿਗੁਰੂ।
0: ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘ ਨੇ ਧਰਮੇ ਸ਼ੀਸ਼ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਉਬਲ ਦੇ ਦਿਗਾਂ ਵਿੱਚ ਉਬਾਲੇ ਗਏ, ਤਾਂ ਨਰਨ ਚਰਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਸਦੇ ਕੇਸਾਂ ਸਵਾਸਾਂ ਨਾਲ ਸੰਗ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤਾ ਹੋਵੇ, ਨਾਮ ਚੇਤਾ ਨੂੰ ਕਰ ਸਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਰ ਚਰੇ ਦੇਗ ਤੇਗ ਫਤਿਹ ਬਿਰਧ ਕੇ ਪੈਰੇ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁੱਲ ਬਾਲੇ ਬੋਲਣਾ ਜੀ ਸ੍ਰੀ
1: ਵਾਹਿਗੁਰੂ।
0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ, ਖਾਲਸਾ ਜੀ ਕੇ ਬੁੱਲ ਬਾਲੇ ਬੋਲਣਾ ਜੀ ਸ੍ਰੀ
1: ਵਾਹਿਗੁਰੂ।
0: ਸਿੱਖੀ ਸਦਕ ਕੇਸਾ ਸਵਾਸਾਂ ਨਾਲ ਲਵਾਉਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ। ਗੁਰਦੁਆਰਾ ਨਨਕਾਣਾ ਸਾਹਿਬ, ਪੰਜਾਂ ਸਾਹਿਬ ਤੇ ਹੋਰ ਜਿਨ੍ਹਾਂ ਗੁਰਧਾਮਾਂ ਤੋਂ ਪਿਆਰੇ ਪੰਥ ਨੂੰ ਵਿਛੋੜੇਗਾ, ਤੁਰੰਤ ਕੁੱਲ ਦਰਸ਼ਨ ਤੇ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਣਾ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ ਸਤਿਗੁਰੂ, ਨਿਉਟਿਆਂ ਦੀ ਓਟ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੁਗੋ ਜੁਗ ਟਲ ਜੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਐਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸਾਂ, ਬੇਨਤੀਆਂ, ਜੋਤੜੀਆਂ ਪ੍ਰਵਾਨ ਕਰਨੀਆਂ। ਆਪ ਜੀ ਦੀ ਸਮੂਹ ਸਾਧ ਸੰਗਤ ਵੱਲੋਂ, ਬੀਬੀਆਂ ਦੇ ਜਥੇ ਵੱਲੋਂ, ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ, ਆਪ ਜੀ ਦੇ ਦਰਕਰ ਤੇ ਸ਼ਰਧਾਲੂ ਸਰਦਾਰ ਹਰਮਿੰਦਰ ਸਿੰਘ ਸੋਢੀ ਸਮੂਹ ਪਰਿਵਾਰ ਵੱਲੋਂ, ਸਮੂਹ ਸ਼ਹੀਦ ਸਿੰਘਾਂ ਭੁਚੰਕਾਣਾ ਭੁਚੰਕੀਆਂ ਦੀ ਯਾਦ ਵਿੱਚ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ ਸੇਵਾ ਕਰਾਈ ਗਈ ਹੈ। ਸੋ ਸੇਵਕ ਪਰਿਵਾਰ ਦੇ ਸੀਸ ਤੇ ਮੇਹਰ ਪ੍ਰਯਾਤ ਰੱਖਣਾ, ਜਿਨ੍ਹਾਂ ਵੱਲੋਂ ਕਾਮਨਾ ਕਰਕੇ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨ ਪਰਸਲੇ, ਸੋ ਸੇਵਕ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋ ਕਾਮਨਾ ਸੰਪੂਰਨ ਕਰਨੀਆਂ, ਪਰਿਵਾਰ ਅੰਦਰ ਤੰਦਰੁਸਤੀਆਂ, ਖੁਸ਼ੀਆਂ, ਸੁੱਖ, ਸ਼ਾਂਤੀ, ਦਿਆਤਰ ਬਖਸ਼ਿਸ਼ ਕਰਦੇ ਹੋਏ ਦੁੱਖਾਂ, ਪਾਪਾਂ, ਕਲੇਸ਼ਾਂ ਦੇ ਨਾਸ ਕਰਨੇ, ਕੰਮਾਂ ਕਾਜਾਂ 'ਚ ਬਰਕਤਾਂ ਪਾਉਣੀਆਂ, ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣੀ ਸੱਚੇ ਪਾਤਸ਼ਾਹ ਜੀਓ। ਸੋ ਦੋ ਸੁਖਮਨੀ ਸਾਹਿਬ ਦੇ ਗੁਪਤ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ ਨੇ। ਸੋ ਪਰਿਵਾਰਾਂ ਵਿੱਚ ਤੰਦਰੁਸਤੀਆਂ, ਖੁਸ਼ੀਆਂ, ਸੁੱਖ, ਸ਼ਾਂਤੀ, ਦਿਆਤਰ ਬਖਸ਼ਿਸ਼ ਕਰਦੇ ਹੋਏ ਦੁੱਖਾਂ, ਪਾਪਾਂ, ਕਲੇਸ਼ਾਂ ਦੇ ਨਾਸ ਕਰਨੇ, ਗੁਰਮਤ ਅਨੁਸਾਰ ਮਨੋ ਕਾਮਨਾ ਸੰਪੂਰਨ ਕਰਨੀਆਂ। ਅਰਾਇਨ ਐਨ ਬਾਗਵਾਨੀ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਬੱਚੇ ਦੀ ਗ੍ਰੈਜੂਏਸ਼ਨ ਹੋਣ 'ਤੇ ਸ਼ੁਕਰਾਨਾ ਅਤੇ ਚੜ੍ਹਦੀ ਕਲਾ ਕਰਦੇ ਹੋ। ਸੋ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਅਰਦਾਸ ਸਾਹਿਬ ਬੇਨਤੀਆਂ ਕਰਦੇ ਨੇ। ਸੋ ਸਿੱਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਸੰਪੂਰਨ ਕਰਦੇ ਹੋਏ ਪਰਿਵਾਰ ਵਿੱਚ ਤੰਦਰੁਸਤੀਆਂ, ਖੁਸ਼ੀਆਂ, ਸੁੱਖ, ਸ਼ਾਂਤੀ, ਦਿਆ ਧਰਮ ਬਖਸ਼ਿਸ਼ ਕਰਦੇ ਹੋਏ ਦੁੱਖਾਂ, ਪਾਪਾਂ, ਕਲੇਸ਼ਾਂ ਦੇ ਨਾਸ ਕਰਨੇ। ਰਾਜ ਲੀਨ ਆਲੂ ਵਾਲੀ ਆ ਸੋਨਮ ਤੇਜਵਾਨੀ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋ ਸੱਚੇ ਪਾਤਸ਼ਾਹ ਜੀਓ। ਸਿੱਖ ਪਰਿਵਾਰ ਦੀਆਂ ਮਨੋਕਾਮਨਾ ਸੰਪੂਰਨ ਕਰ ਰਹੀਆਂ ਪਰਿਵਾਰ ਵਿੱਚ ਸੁੱਖ, ਸ਼ਾਂਤੀ, ਦਿਆ ਧਰਮ ਬਖਸ਼ਿਸ਼ ਕਰਦੇ ਦੁੱਖਾਂ, ਪਾਪਾਂ, ਕਲੇਸ਼ਾਂ ਦੇ ਨਾਸ ਕਰਨੇ। ਗੱਡੀ ਸੁੱਖ ਹੰਢਾਉਣੀ ਹੋਵੇ ਸੱਚੇ ਪਾਤਸ਼ਾਹ ਜੀਓ। ਪਰਿਵਾਰ ਦੇ ਸੀਸ ਤੇ ਮੇਰੇ ਪ੍ਰਯਤ ਰੱਖਣਾ, ਕਦਮ ਕਦਮ ਚੱਲਿਆ ਲੇਖੇ ਲਾਉਣਾ, ਆਏ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ, ਤਿਲ ਫੁੱਲ ਪਟਾਵਾਂ ਮਨਜ਼ੂਰ ਕਰਨੀਆਂ, ਸਭਾ ਸੰਗਤਾਂ ਦੇ ਕਾਰਜ ਮਨੋਕਾਮਨਾ ਸੰਪੂਰਨ ਕਰਨੀਆਂ ਸੱਚੇ ਪਾਤਸ਼ਾਹ ਜੀਓ। ਸਮੂਹ ਸਾਧ ਸੰਗਤ ਦੇ ਸੀਸ ਤੇ ਮੇਰੇ ਪ੍ਰਯਤ ਰੱਖਣਾ, ਪਰਿਵਾਰਾਂ ਅੰਦਰ ਤੰਦਰੁਸਤੀਆਂ, ਖੁਸ਼ੀਆਂ, ਸੁੱਖ, ਸ਼ਾਂਤੀ, ਦਿਆਤਰ ਬਖਸ਼ਿਸ਼ ਕਰਦੇ ਹੋਏ ਦੁੱਖਾਂ, ਪਾਪਾਂ, ਕਲੇਸ਼ਾਂ ਦੇ ਨਾਸ ਕਰਨੇ, ਕਦਮ ਕਦਮ ਚੱਲਿਆ ਹੋਏ ਲੇਖੇ ਲਾਉਣਾ। ਸਿੱਖ ਪਰਿਵਾਰਾਂ ਵੱਲੋਂ ਅਤੇ ਸਮੂਹ ਸਾਧ ਸੰਗਤ ਵੱਲੋਂ ਆਪ ਜੀ ਦੇ ਦਰਕਰ ਦੇ ਸੱਚੇ ਪਾਤਸ਼ਾਹ ਜੀ, ਸਮੂਹ ਸਾਧ ਸੰਗਤ ਵੱਲੋਂ ਅਤੇ ਸਿੱਖ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਵੇ, ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਛਕੇ ਸੋ ਆਪ ਜੀ ਦਾ ਹੀ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਕਰੋ ਕਿਰਪਾ ਸੱਚੇ ਪਾਤਸ਼ਾਹ ਜੀ, ਆਪਣੇ ਪਾਵਨ ਅਤੇ ਪਵਿੱਤਰ ਹੁਕਮ ਨੰਬਰ ਸ਼ਿਕਰਤਾਰਥ ਕਰੋ ਅਤੇ ਪਵਿੱਤਰ ਹੁਕਮ ਨੂੰ ਚੱਲਣ ਦਾ ਉਦਮ ਚਾਓ ਅਤੇ ਬਲ ਬਖਸ਼ਿਸ਼ ਕਰਨਾ। ਸੋਈ ਸੰਤ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ
1: ਸਰਬੱਤ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਦੁਹਰਾਇਆ ਗਿਆ ਭਈ ਅਕਾਲ ਕੀ ਤਵੇ
1: ਚਲਾਇਓ ਪੰਥ,
0: ਸਭ ਸਿੱਖਣ ਕੋ ਹੁਕਮ ਹੈ
1: ਗੁਰੂ ਮਾਨਿਓ,
0: ਗੁਰੂ ਗ੍ਰੰਥ ਜੀ ਮਾਨਿਓ,

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੰਡੌਤ ਬੰਦਨ ਅਨਕ ਵਾਰ

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ

ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਬੜਭਾਗੀ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ 'ਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਸਰਵਣ ਕੀਤੇ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਮੁਖਵਾਕ ਜੋ ਸੰਗਤਾਂ ਨੇ ਸ਼ੁਰੂ ਕੀਤਾ ਹੈ, ਗੁਰੂ ਕੀ ਬਾਣੀ ਸੁਖਮਨੀ ਸਾਹਿਬ 40 ਦਿਨ ਲਗਾਤਾਰ, ਉਹਨਾਂ ਦੇ ਬਾਕੀ 10 ਦਿਨ ਬਾਕੀ ਹੈ। 16 ਤਰੀਕ ਦਾ ਸ਼ਹੀਦੀ ਦਿਹਾੜਾ ਹੈ। ਅਖੰਡ ਪਾਠ ਸਾਹਿਬ ਜੋ ਨੇ ਉਹ 14 ਤਰੀਕ ਸ਼ਾਮਾਂ ਨੂੰ ਰੱਖੇ ਜਾਣਗੇ, ਐਤਵਾਰ ਨੂੰ, ਅਗਲੇ ਐਤਵਾਰ। ਜਿਨ੍ਹਾਂ ਦੇ ਭੋਗ 16 ਤਰੀਕ ਨੂੰ ਪੈਣਗੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹਾਦਤ ਦਾ ਦਿਹਾੜਾ, ਜੋ ਬੀਬੀਆਂ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਕਿ ਲਗਾਤਾਰ 40 ਦਿਨ ਸ਼ਾਮਾਂ ਨੂੰ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਨੇ, ਉਹਨਾਂ ਦੇ 10 ਦਿਨ ਬਾਕੀ ਨੇ। ਸਤਿਗੁਰ ਮਿਹਰ ਕਰਨ, ਜਿਸ ਤਰ੍ਹਾਂ 30 ਦਿਨ ਪੂਰੇ ਹੋ ਗਏ ਨੇ, 10 ਦਿਨ ਬਾਕੀ ਰਹਿ ਗਏ ਨੇ, ਇਹ ਵੀ ਸਤਿਗੁਰ ਰਹਿਮਤ ਕਰਨਗੇ। ਬਖਸ਼ਾਂ ਪ੍ਰਿਆਤ ਸਿੱਤੇ ਰੱਖੇ, ਆਪਣੀ ਸੇਵਾ ਆਪ ਲੈਣ। ਜਿਹਨਾਂ ਪਰਿਵਾਰਾਂ ਨੇ ਸੁਖਮਨੀ ਸਾਹਿਬ ਦੇ ਜਾਪ ਕਰਾਏ ਨੇ ਉਹਨਾਂ ਦਾ ਵੀ ਧੰਨਵਾਦੀ ਹਾਂ। ਸਤਿਗੁਰ ਕਿਰਪਾ ਕਰਨ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਗਰੀਬ ਨਿਵਾਜ ਮਨੋਕਾਮਨਾਵਾਂ ਪੂਰੀਆਂ ਕਰਨ, ਆਪਣੇ ਚਰਨਾਂ ਨਾਲ ਜੋੜਨ। ਸੋ ਆਓ, ਕੱਲ੍ਹ ਨੂੰ ਐਤਵਾਰ ਵਾਲਾ ਦਿਨ ਹੈ, ਸਵੇਰ ਦਾ ਸਮਾਂ ਜੋ ਪਾਠ ਦਾ ਹੈ ਸੁਖਮਨੀ ਸਾਹਿਬ ਦਾ, ਉਹ 11 ਵਜੇ ਹੈ। ਇਸ ਕਮਰੇ ਦੇ ਵਿੱਚ ਜਾਂ ਉੱਪਰ ਜਿੱਥੇ ਵੀ ਜਗ੍ਹਾ ਹੋਈ ਆਪਾਂ ਉੱਥੇ ਹੀ ਕਰ ਲੈਣਾ ਹੈ। ਅਤੇ ਉਸ ਤੋਂ ਉਪਰੰਤ ਸੋਮਵਾਰ ਅਤੇ ਮੰਗਲਵਾਰ, ਸੋਮਵਾਰ ਨੂੰ ਸ਼ਾਮ ਨੂੰ ਇਸੇ ਤਰ੍ਹਾਂ ਹੋਵੇਗਾ, ਮੰਗਲਵਾਰ ਨੂੰ ਕਿਉਂਕਿ ਅਖੰਡ ਪਾਠਾਂ ਦੇ ਨੇ, ਉਸ ਤੋਂ ਬਾਅਦ ਅਗਲਾ ਹਫ਼ਤਾ ਸਾਰਾ ਸ਼ਾਮਾਂ ਨੂੰ 4:30 ਤੋਂ 6 ਵਜੇ ਤੱਕ ਇਹ ਪਾਠ ਇਸੇ ਤਰ੍ਹਾਂ ਚੱਲਣਗੇ। ਸੋ ਆਓ, ਵੱਧ ਚੜ੍ਹ ਕੇ ਹਿੱਸਾ ਪਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਹਾਂ, ਸਤਿਗੁਰ ਕਿਰਪਾ ਕਰਨ, ਉਹਨਾਂ ਦੀਆਂ ਸ਼ਹੀਦੀਆਂ ਨੂੰ ਬਰਕਤਾਂ ਲਾਉਣਗੇ। ਉਹ ਕਦੀ ਅਜਾਈ ਨਹੀਂ ਜਾਣੀਆਂ, ਉਹਨਾਂ ਨੇ ਜ਼ਰੂਰ ਰੰਗ ਲਿਆਉਣਾ ਹੈ ਆਪਣਾ। ਆਪਾਂ ਹੁਣ ਪੰਜਾਬ ਦੇ ਵਿੱਚ ਦੇਖਦੇ ਹਾਂ ਕਿੰਨਾ ਅੱਗੇ ਨਾਲੋਂ ਫਰਕ ਹੈ ਸਿੱਖੀ ਦਾ, ਅਤੇ ਹਰ ਤਰ੍ਹਾਂ ਕਰਕੇ ਬਖਸ਼ਾਂ ਗੁਰੂ ਦੀਆਂ, ਕਿਸ ਤਰ੍ਹਾਂ ਉਹ ਨੌਜਵਾਨ ਪੁਲਿਸ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਨੇ, ਨਹੀਂ ਤਾਂ ਅੱਗੇ ਕੋਈ ਕੁਛਦਾ ਨਹੀਂ ਸੀ ਹੁੰਦਾ। ਇਹ ਉਹਨਾਂ ਸ਼ਹੀਦਾਂ ਦੀਆਂ ਬਰਕਤਾਂ ਨੇ, ਉਹੀ ਸ਼ਹੀਦ ਵਾਪਸ ਆ ਗਏ ਨੇ, ਉਹੀ ਵਾਲੇ ਨੇ। ਸੇ ਗੁਰੂ ਦੀ ਰਹਿਮਤ ਹੈ, ਗੁਰੂ ਕਿਰਪਾ ਕਰੇ, ਸਾਨੂੰ ਆਪਣਾ ਰਾਜ ਭਾਗ ਬਖਸ਼ੇ ਅਤੇ ਰਹਿਮਤ ਭਰਿਆ ਹਰ ਸਿੱਤੇ ਰੱਖੇ। ਪੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਵਾਸਤੇ ਲੰਗਰ ਹਾਜ਼ਰ ਹੈ, ਲੋੜ ਅਨੁਸਾਰ ਸ਼ਕਤੇ ਛੱਕੇ ਜਾਣ ਦੀ ਕਿਰਪਾਲਤਾ ਕਰਨੀ, ਅਤੇ ਸ਼ਾਮਾਂ ਨੂੰ ਇਸੇ ਤਰ੍ਹਾਂ ਦੀਵਾਨ ਦੇ ਵਿੱਚ ਹਾਜ਼ਰੀ ਭਰਨੀ। ਸਵੇਰੇ ਅਖੰਡ ਪਾਠਾਂ ਦੇ ਭੋਗ ਪੈਣੇ ਨੇ, ਉਹ ਵੀ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਪੈਣੇ ਨੇ। ਬੇਨਤੀ ਕਰਾਂਗਾ ਸਾਰੇ ਵੱਧ ਚੜ੍ਹ ਕੇ ਆ ਕੇ ਹਾਜ਼ਰੀ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਸਾਦਿਕ ਓਅੰਕਾਰ ਸਤਿਗੁਰ ਪ੍ਰਸਾਦ, ਜਗ ਦਾਤਾ ਸੋਏ ਭਗਤ ਵਛਲ ਤੈ ਲੋਏ ਜੀਉ, ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਇ ਜੀਉ, ਅਵਰੋ ਨ ਜਾਣੇ ਸ਼ਬਦ ਗੁਰ ਕੇ ਇਕ ਨਾਮ ਤੇ ਆਵ ਹੈ ਪ੍ਰਸਾਦ, ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵ ਹੈ।

न जाने तुम राया

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਬਦ ਬਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵਹਿ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡਠ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਵਾਹਿਗੁਰੂ ਵਾਹਿਗੁਰੂ ਚਿਤਿਆ ਵੈ ਚਿਤਾਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈ ਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਚਰਨਾਂ ਵਿੱਚ ਸੰਗਤ ਵੱਲੋਂ ਪਰਿਵਾਰ ਹੁਣ ਦਾਸ ਬੇਨਤੀ ਹੈ ਅਜਿਹਾ ਚਿਰੀ ਲਿਖਿਆ ਤੇ ਆ ਹੁਕਮ ਗਵਾਏ ਭੱਲਿਆ ਵੇ ਨਾਨਕਾ ਸੱਦੀ ਉੱਠ ਜਾ ਮਾਵਾ ਕਮ ਸਾਹ ਦਰਗ ਸੇਵਕ ਸਰਦਾਰ ਅਵਤਾਰ ਸਿੰਘ ਬਾਠ ਸਤਿਗੁਰੂ ਜੀ ਪਰਿਵਾਰ ਵੱਲੋਂ ਮਾਤਾ ਅਜੀਤ ਕੌਰ ਬਾਠ ਸਤਿਗੁਰੂ ਜੀ ਮਾਤਾ ਜੀ ਨੇ ਆਪ ਜੀ ਆਯੂ ਬਖਸ਼ੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਜਦਾ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਰਦਾਰ ਅਵਤਾਰ ਸਿੰਘ ਬਾਠ ਪਰਿਵਾਰ ਵੱਲੋਂ ਤੁਰਕੀ ਬਾਣੀ ਦੇ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ ਉਹਨਾਂ ਦੇ ਅੱਜ ਭਾਜਨ 'ਚ ਭੌਤਿਕ ਸਰੀਰ ਸੰਸਕਾਰ ਤੋਂ ਉਪਰੰਤ ਆਪ ਦੇ ਚਰਨਾਂ 'ਚ ਪਹੁੰਚਦਿਆਂ ਹੋਇਆਂ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ ਸ਼ਬਦ ਕੀਰਤਨ ਹੋਏ ਸ਼੍ਰੀ ਪੰਡਿਤ ਨਾਨਕ ਸਾਹਿਬ ਜੀ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜਨ ਦਾਤ ਬਖਸ਼ਣ ਦੀ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਇਸ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖੇ ਭਾਣਾ ਮਨ ਦਾ ਬਲ ਬਖਸ਼ਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹ ਗੁਰਦਾਤਾਂ ਬਖਸ਼ਣੀਆਂ ਪਰਿਵਾਰ ਨੂੰ ਇਸ ਪੰਜਾਬ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰ ਹੈ ਦਾਲ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਘ 'ਚ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਾਲ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਗੁਰਦਾਤਾਂ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਆਰਾਮ ਕਲੀ ਸਦ ਬਾਣੀ ਜੀ ਕੀ ਅਰਦਾਸ ਸ਼ਬਦ ਕੀਰਤਨ 6 ਪੌੜੀ ਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ ਬਖਸ਼ਵਾਈ ਸ੍ਰੀ ਮੁਖਵਾਗ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਹਜ਼ੂਰ ਜੀ ਬੈਠੀ ਸਾਧ ਸੰਗਤ ਜੀ ਸਾਰੇ ਹੀ, ਮਾਤਾ ਅਜੀਤ ਕੌਰ ਜੀ ਬਾਠ ਜਿਹਨਾਂ ਨੂੰ ਪਰਮੇਸ਼ਰ ਜੀ ਨੇ ਜਿੰਨੀ ਆਯੂ ਬਖਸ਼ੀ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦਾ ਪਿਛਲੇ ਰੋਜ਼ ਪਰਲੋਕ ਗਮਨ ਕਰ ਗਏ, ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਰਦਾਰ ਅਵਤਾਰ ਸਿੰਘ ਬਾਠ ਸੁਮਸ ਬਾਠ ਪਰਿਵਾਰ ਵੱਲੋਂ ਉਹਨਾਂ ਦੇ ਪੰਜ ਪੂਜ ਤੱਕ ਸਰੀਰ ਸੰਸਕਾਰ ਤੋਂ ਉਪਰੰਤ ਰੱਖੇ ਗਏ ਸਾਜ ਪਾਠ ਦੀ ਸੰਪੂਰਨ ਸਾਹਿਬ ਜੀ ਨੇ ਸ਼ਮਿਲਿਤ ਕੀਤੀ ਹੈ। ਉਪਰੰਤ ਸ਼ਬਦ ਕੀਰਤਨ ਅਤੇ ਸੰਗਤ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਗੁਰੂ ਚਰਨਾਂ 'ਚ ਸੰਗਤ ਵੱਲੋਂ ਅਰਦਾਸ ਬੇਨਤੀ। ਗੁਰੂ ਮਹਾਰਾਜ ਜੀ ਪਿੱਤਰ ਹੁਕਮ ਬਖਸ਼ਿਸ਼ ਕੀਤੇ, ਗੁਰੂ ਮਹਾਰਾਜ ਕਿਰਪਾ ਕਰਨ ਵਿਛੜੀ ਆਤਮਾ ਚਰਨਾਂ 'ਚ ਵਾਸ ਬਖਸ਼ਣ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪਿਆਰ ਤੱਕ ਭਾਣਾ ਮਨ ਦਾ ਬਲ ਬਖਸ਼ਣ। ਪਰਿਵਾਰ ਵੱਲੋਂ ਆਪ ਆਈ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜੀ, ਜੋ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਏ ਹੋ, ਆਪ ਧੰਨਵਾਦ ਹੈ। ਅਤੇ ਪਰਿਵਾਰ ਵੱਲੋਂ ਬੇਨਤੀ ਹੈ, ਗੁਰੂ ਕਾ ਲੰਗਰ ਤਿਆਰ ਹੈ, ਜਿਹਨਾਂ ਨੇ ਛੱਕ ਲਿਆ ਹੈ ਧੰਨਵਾਦ। ਅਗਰ ਜਿਹਨਾਂ ਨਹੀਂ ਛਕਿਆ ਪਰਿਵਾਰ ਬੇਨਤੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਗਰ ਕਿਸੇ ਨੇ ਬੋਲਣਾ ਵੀ ਹੈ ਤਾਂ ਇੱਥੇ ਆ ਕੇ ਬੋਲ ਸਕਦੇ ਹਨ, ਧੰਨਵਾਦ ਕਰ ਸਕਦੇ ਹਨ। ਹਾਂਜੀ, ਪਰਿਵਾਰ ਵੱਲੋਂ ਜੋ ਬੇਨਤੀ ਹੈ, ਦਸਤਾਰ ਦੀ ਰਸਮ ਕਰਨਾ ਚਾਹੁੰਦੇ ਹਨ ਜੋ ਮੁਖੀ ਹਨ ਗੁਰੂ ਜੋ ਪਰਿਵਾਰ ਵਿੱਚ ਹੁਣ, ਉਹ ਗੁਰੂ ਮਹਾਰਾਜ ਦੇ ਅੱਗੇ ਆ ਕੇ ਬੈਠ ਸਕਦੇ, ਮੱਥਾ ਟੇਕ ਕੇ ਉਹਨਾਂ ਦੇ ਸਿਰ 'ਤੇ ਦਸਤਾਰ ਰੱਖੀ ਜਾਵੇ ਜੇ ਪਰਿਵਾਰ ਨੇ ਦਸਤਾਰ ਦੀ ਰਸਮ ਕਰਨੀ ਹੈ ਤਾਂ ਜੀ।